ਇਹ ਜੰਗਲ ਵਿਚ ਦਰਖਤ ਦੇ ਥੱਲੇ ਬੈਠੇ ਬਾਣੀ ਦਾ ਇਹ ਸ਼ਬਦ ਪੈ ਪੜਦੇ ਨੇ ਔਰ ਅਥਰੂ ਕੀੜਦੇ ਨੇ। ਦੂਸਰੇ ਪਾਸੇ ਸ਼ਾਮ ਹੋ ਰਹੀ ਹੈ, ਮਾਤਾ ਤ੍ਰਿਪਤਾ ਜੀ ਜਿਨ੍ਹਾਂ ਦਾ ਵੈਰਾਗ ਦੇਖਿਆ ਨਹੀਂ ਜਾਂਦਾ ਮੰਜੇ ਤੇ ਲੰਮੇ ਪਏ, ਕੋਲ ਬੇਬੇ ਨਾਨਕੀ ਜੀ ਬੈਠੇ ਦਲਾਸਾ ਪੈ ਦਿੰਦੇ, ਕਹਿ ਰਹੇ ਨੇ ਅੰਮੀ ਤੁਸੀਂ ਰੋਵੋ ਨਾ, ਮੇਰਾ ਵੀਰ ਜ਼ਰੂਰ ਆਵੇਗਾ। ਤਾਂ ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਧੀਏ ਮਾਵਾਂ ਦਾ ਪੁੱਤਰਾਂ ਨਾਲ ਕੀ ਮੋਹ ਹੁੰਦਾ, ਪੁੱਤਰ ਜਾਣਨ ਭਾਵੇਂ ਨਾ ਜਾਣ, ਮਾਵਾਂ ਜ਼ਰੂਰ ਜਾਣਦੀ। ਔਲਾਦ ਮਾਪਿਆਂ ਦੀ ਕਦਰ ਕਰੇ ਭਾਵੇਂ ਨਾ ਕਰੇ, ਪਰ ਮਾਪੇ ਜਿਹੜੇ ਨੇ ਹਮੇਸ਼ਾ ਔਲਾਦ ਦੀ ਸੁੱਖ ਮੰਗਦੇ। ਮਾਂ ਬਾਪ ਔਲਾਦ ਨੂੰ ਝਿੜਕੇ ਵੀ, ਪਰ ਦਿਲ ਦੇ ਕਿਸੇ ਕੋਨੇ ਵਿੱਚੋਂ ਉਹ ਨਾਲ ਅਸੀਸ ਵੀ ਦਿੰਦਾ। ਤੇ ਪੁੱਤਰ ਬੇਸ਼ੱਕ ਮਾਂ ਬਾਪ ਨੂੰ ਠੋਕਰਾ ਮਾਰੇ, ਉਹਨਾਂ ਨੂੰ ਦੁਖੀ ਕਰੇ, ਪਰ ਮਾਪੇ ਫਿਰ ਵੀ ਅਸੀਸ ਹੀ ਦਿੰਦੇ ਹਾਂ। ਕਿਉਂ? ਇਹ ਮਾਪੇ ਜਿਹੜੇ ਨੇ ਇਹਨਾਂ ਦੀ ਸੇਵਾ ਰੱਬ ਦੀ ਸੇਵਾ ਇੱਕ ਬਰਾਬਰ ਹੈ। ਮਾਪੇ ਔਲਾਦ ਨੂੰ ਜਨਮ ਦਿੰਦੇ ਨੇ, ਮਾਪੇ ਦਾਤਾ ਨੇ, ਔਰ ਦਾਤਾ ਕਦੇ ਵੀ ਕਿਸੇ ਨੂੰ ਦੁੱਖ ਨਹੀਂ ਦਿੰਦਾ। ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਧੀਏ ਮੇਰਾ ਪੁੱਤਰ ਨਾਨਕ ਮੇਰੇ ਕੋਲ ਨਹੀਂ, ਮੈਨੂੰ ਕਿਵੇਂ ਚੈਨ ਆਵੇ? ਫੇਰ ਪੁੱਤਰਾਂ ਦਾ ਕੋਲ ਨਾ ਹੋਣਾ ਤੇ ਮਾਵਾਂ ਦੇ ਮਨਾਂ ਦੀ ਧੜਪ ਕੈਸੀ? ਭਾਈ ਵੀਰ ਸਿੰਘ ਜੀ ਨੇ ਮਾਤਾ ਤ੍ਰਿਪਤਾ ਜੀ ਦੇ ਮਨ ਦੀ ਅਵਸਥਾ ਇਸ ਤਰ੍ਹਾਂ ਬਿਆਨ ਕੀਤੀ ਹੈ, ਦੁਨੀਆ ਅੰਨ ਅਨੇਰ, ਪੁੱਤ ਜੀ ਅੱਖੋਂ ਓਹਲੇ, ਤੌਲਰ ਮਿੱਟੀ ਢੇਰ, ਮਹਿਲ ਹਨ ਸੁੰਜੇ ਖੋਲੇ, ਬਲਦੇ ਦਿਸਨ ਬਾਗ, ਵਿੱਚ ਜੇ ਪੁੱਤ ਨਾ ਹੋਵੇ ਕਾਹਦੇ ਮਿੱਠੇ ਰਾਗ, ਮਾਉ ਜੇ ਹੰਝੂ ਚੋਵੇ, ਤੁਰ ਗਏ ਪੁੱਤ ਵਿਦੇਸ਼, ਮਾਉ ਨੂੰ ਸਾਰ ਨਾ ਕਰੀ, ਜਿਉਂਦੀ ਮੋਈ ਮਾਉ ਹਿੱਕੇ ਉਹ ਹੋ ਗਏ ਚੱਲੇ, ਮਾਂ ਜੀਵੇ ਤਦ ਲਾਗ, ਪੁੱਤ ਵਿੱਚ ਵਿਹੜੇ ਦਿਸੇ, ਦਿੱਤੀ ਪੁੱਤਰ ਕੰਡ, ਮਾਉ ਜਿਉ ਛਾਲਾ ਪਿਸੇ, ਮਰ ਜਾਵੇ ਉਹ ਮਾਉ ਪੁੱਤ ਨਾ ਵਰਿਆਂ ਦੇਖੇ, ਤੜਫੇ ਮੱਛੀ ਵਾਂਗ ਪੁੱਤ ਦੇ ਮਿਲਣ ਭੁਲੇਖੇ, ਮੈਂ ਨਾ ਸੀਗੀ ਜੋਗ, ਪੁੱਤ ਸੀ ਨੂਰ ਇਲਾਹੀ, ਨੈਣਾ ਤਾਈ ਵਿਯੋਗ, ਨੂਰ ਦਾ ਰਹੇ ਸਦਾ ਹੀ, ਵੀਰ ਪਿਆਰੀ ਭੈਣ ਅੱਜ ਹੈ ਵਿਹੜੇ ਆਈ, ਕੀ ਆਪਣੇ ਹੈ ਨਾਲ ਸੁਖ ਦਾ ਸੁਨੇਹਾ ਲਿਆਈ? ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਹੇ ਧੀਏ ਉਹਨਾਂ ਮਹਿਲਾਂ ਨੂੰ ਕੀ ਕਰਨਾ ਜਿਨ੍ਹਾਂ ਵਿੱਚ ਪੁੱਤਰ ਨਾ ਹੋਵੇ? ਉਹ ਸੋਹਣੇ ਬਾਗ ਵੀ ਸੜਦੇ ਨਜ਼ਰ ਆਉਂਦੇ ਨੇ ਜਿਨ੍ਹਾਂ ਵਿੱਚ ਪੁੱਤਰ ਨਾ ਹੋਵੇ। ਪੁੱਤ ਵਿਦੇਸ਼ ਚਲਾ ਜਾਵੇ, ਮਾਂ ਨੂੰ ਖਬਰ ਨਾ ਕਰੇ, ਮਾਂ ਜੀ ਨਹੀਂ ਸਕਦੀ। ਇਹੋ ਜਿਹੀਆਂ ਵੈਰਾਗ ਦੀਆਂ ਗੱਲਾਂ ਕਰਦੇ ਹਾਂ ਮਾਤਾ ਤ੍ਰਿਪਤਾ ਜੀ ਮੰਜੀ ਤੇ ਲੰਮੇ ਪਏ, ਹੱਥਾਂ ਦੇ ਵਿੱਚ ਉਹ ਚੋਲਾ ਸੀ ਕੇ ਜਿਹੜਾ ਉਡੀਕਦੇ ਨੇ ਕਿ ਆਪਣੇ ਨਾਨਕ ਪੁੱਤਰ ਦੀ ਗੱਲ ਪਾਵਾਂਗੇ। ਉਹ ਚੋਲਾ ਹੱਥਾਂ ਵਿੱਚ ਫੜੇ ਹੈ, ਚੋਲੇ ਤੇ ਹੱਥ ਫੇਰਦੇ ਆ, ਅੱਖਾਂ ਬੰਦ ਨੇ, ਆਪ ਹੀ ਕਹਿੰਦੇ ਨੇ ਕਈ ਵਾਰੀ, ਮਾਂ ਮੈਂ ਆ ਗਈ ਹਾਂ, ਲਿਆ ਮੈਨੂੰ ਚੋਲਾ ਪੁਆ, ਤੇ ਆਪ ਹੀ ਕਹਿਣ ਲੱਗ ਪੈਂਦੇ ਨੇ, ਬੇਟਾ ਨਾਨਕ ਇਹ ਦੇਖ ਮੈਂ ਤੇਰੇ ਵਾਸਤੇ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਚੋਲਾ ਸੀ ਕੇ ਰੱਖਿਆ ਹੈ ਕਿ ਚੋਲਾ ਤੂੰ ਪਾਵੇਂਗਾ। ਮਾਤਾ ਤ੍ਰਿਪਤਾ ਦਾ ਵੈਰਾਗ ਚੱਲਿਆ ਨਹੀਂ ਜਾਂਦਾ। ਉਧਰ ਨਨਕਾਣਾ ਸਾਹਿਬ ਦਾ ਰਾਜਾ ਰਾਏ ਬੁਲਾਰ, ਉਹ ਵੀ ਗੁਰੂ ਨਾਨਕ ਦੀ ਯਾਦ ਵਿੱਚ ਅਥਰੂ ਪਿਆ ਕੀਰਦੇ, ਗੁਰੂ ਨਾਨਕ ਦੇ ਪਿਆਰੇ ਇਕੱਠੇ ਬੈਠੇ ਕੀਰਤਨ ਪੈ ਕਰਦੇ ਨੇ ਗੁਰੂ ਨਾਨਕ ਦੀ ਯਾਦ ਵਿੱਚ, ਤੇ ਨਾਲੇ ਅਰਦਾਸਾਂ ਪੈ ਕਰਦੇ ਨੇ।

ਇੱਧਰ ਮਾਤਾ ਤ੍ਰਿਪਤਾ ਜੀ ਆਪਣੇ ਸਪੁੱਤਰ ਧੰਨ ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ ਮੰਜੀ ਤੇ ਲੰਬੇ ਪਏ। ਇੱਕ ਪਾਸੇ ਮਹਿਤਾ ਕਾਲੂ ਜੀ ਭਰਾ ਪਏ ਦੇਖਦੇ ਔਰ ਇੱਕ ਪਾਸੇ ਭਾਈ ਅਜੈ ਰਾਮ ਜੀ ਔਰ ਇੱਕ ਪਾਸੇ ਰਾਏਪੋਏ ਦੀ ਤਲਵੰਡੀ ਦਾ ਰਾਜਾ ਰਾਏ ਬੁਲਾਰ ਔਰ ਪਿਆਰੇ ਉਡੀਕਦੇ ਪਏ ਨੇ ਕਿ ਇਸ ਵਾਰੀ ਜ਼ਰੂਰ ਗੁਰੂ ਨਾਨਕ ਸਾਹਿਬ ਦੀ ਵਰੇ ਗੰਢ ਗੁਰੂ ਨਾਨਕ ਸਾਹਿਬ ਦੀ ਹਜ਼ੂਰੀ ਵਿੱਚ ਮਨਾਵਾਂਗੇ। ਸੂਰਜ ਡੁੱਬਣ ਵਾਲਾ ਹੋ ਗਿਆ। ਮਹਿਤਾ ਕਾਲੂ ਜੀ ਦਰਵਾਜ਼ੇ ਵੱਲ ਨਿਗਾਹ ਟਿਕਾ ਕੇ ਬੈਠੇ ਹਨ ਔਰ ਬੇਬੇ ਨਾਨਕੀ ਜੀ ਛੱਤ ਤੇ ਖੜੇ ਹੋ ਕੇ ਰਾਹ ਪੈ ਥੱਕਦੇ ਨੇ। ਅਚਾਨਕ ਮਹਿਤਾ ਕਾਲੂ ਜੀ ਖੁਸ਼ੀ ਨਾਲ ਝੂਮ ਉੱਠੇ ਔਰ ਆਵਾਜ਼ ਮਾਰਦੇ ਨੇ, ਤ੍ਰਿਪਤਾ ਆਓ ਦੇਖ ਮੇਰਾ ਨਾਨਕ ਆ ਗਿਆ। ਕਹਿੰਦਿਆਂ ਹੋਇਆ ਬੁੱਢਾ ਬਾਬਾ ਕਾਲੂ ਉੱਠ ਕੇ ਖੜੇ ਹੋਏ ਔਰ ਸੱਚਮੁੱਚ ਸਾਹਮਣੇ ਧੰਨ ਗੁਰੂ ਨਾਨਕ ਸਾਹਿਬ ਨਾਲ ਸੇਵਕ ਮਰਦਾਨਾ ਵਿਹੜੇ ਵਿੱਚ ਦਾਖਲ ਹੋਏ ਔਰ ਆਉਂਦਿਆਂ ਧੰਨ ਗੁਰੂ ਨਾਨਕ ਸਾਹਿਬ ਨੇ ਇਹ ਸੱਦ ਲਾਈ, ਸਤ ਕਰਤਾਰ, ਇਹ ਸਤ ਕਰਤਾਰ ਅੰਦਰ ਜਿਵੇਂ ਲੈ ਗਿਆ ਦਿਲ ਦੀ ਗਹਿਰਾਈ ਵਿੱਚ। ਮਹਿਤਾ ਕਾਲੂ ਜੀ ਖੁਸ਼ੀ ਨਾਲ ਝੂਮਦੇ ਹੋਏ ਅੱਗੇ ਵਧੇ। ਧੰਨ ਗੁਰੂ ਨਾਨਕ ਸਾਹਿਬ ਆਪਣੇ ਪਿਤਾ ਦੇ ਕੋਲ ਆਏ, ਗੁਰੂ ਹੋਣ ਦਾ ਮਨ ਵਿੱਚ ਗੁਮਾਨ ਨੇ ਆਪਣੇ ਪਿਤਾ ਦੇ ਪੈਰਾਂ ਤੇ ਮੱਥਾ ਟੇਕਿਆ, ਜਿਸ ਗੁਰੂ ਨਾਨਕ ਨੂੰ ਦੁਨੀਆ ਨਮਸਕਾਰਾਂ ਕਰਦੀ ਹੈ ਉਹ ਧੰਨ ਗੁਰੂ ਨਾਨਕ ਸਾਹਿਬ ਆਪਣੇ ਪਿਤਾ ਦੇ ਪੈਰਾਂ ਤੇ ਮੱਥਾ ਟੇਕਦੇ ਨੇ ਤੇ ਪਿਤਾ ਨੇ ਬਾਹਾਂ ਤੋਂ ਫੜ ਕੇ ਆਪਣੇ ਸਪੁੱਤਰ ਗੁਰੂ ਨਾਨਕ ਸਾਹਿਬ ਨੂੰ ਗਲ ਦੇ ਨਾਲ ਲਾਇਆ, ਕੰਢ ਤੇ ਹੱਥ ਫੇਰੇ ਹੈ, ਅਥਰੂ ਨਹੀਂ ਰੁਕਦੇ ਤੇ ਕਹਿੰਦੇ ਨੇ ਬੇਟਾ ਅੱਜ ਮਨ ਨੂੰ ਠੰਡ ਪੈ ਗਈ, ਬੜਾ ਸਮਾਂ ਹੋ ਗਿਆ ਤੈਨੂੰ ਉਡੀਕਦੇ ਹਾਂ, ਤੈਨੂੰ ਬੜਾ ਮੈਂ ਝਿੜਕਿਆ, ਤੈਨੂੰ ਮੈਂ ਇੱਕ ਵਾਰੀ ਚਪੇੜਾਂ ਵੀ ਮਾਰੀਆਂ, ਪਰ ਬੇਟਾ ਬਾਅਦ ਵਿੱਚ ਜਾਣਿਆ ਕਿ ਤੂੰ ਕੀ ਹੈ। ਅਚਾਨਕ ਖਿਆਲ ਆਇਆ, ਕਹਿਣ ਲੱਗੇ ਜਾ ਬੇਟਾ ਪਹਿਲਾਂ ਆਪਣੀ ਮਾਂ ਨੂੰ ਮਿਲ। ਧੰਨ ਗੁਰੂ ਨਾਨਕ ਸਾਹਿਬ ਮਾਤਾ ਤ੍ਰਿਪਤਾ ਜੀ ਦੇ ਕੋਲ ਆਏ, ਮੰਜੀ ਦੇ ਕੋਲ ਬੈਠੇ ਤੇ ਕੀ ਦੇਖਦੇ ਨੇ, ਮਾਤਾ ਜੀ ਦੀਆਂ ਅੱਖਾਂ ਬੰਦ ਨੇ, ਹੱਥਾਂ ਵਿੱਚ ਚੋਲਾ ਹੈ। ਆਪੇ ਕਦੇ ਕਹਿੰਦੇ ਨੇ ਬੇਟਾ ਨਾਨਕ ਇਹ ਚੋਲਾ ਪਾ ਲੈ, ਆਪੇ ਫਿਰ ਕਹਿ ਉੱਠਦੇ ਨੇ ਲਿਆ ਮਾਂ ਮੈਨੂੰ ਚੋਲਾ ਪਵਾ। ਇਹ ਵੈਰਾਗ ਦੇਖਿਆ ਤੇ ਧੰਨ ਗੁਰੂ ਨਾਨਕ ਸਾਹਿਬ ਆਪਣੀ ਮਾਤਾ ਦੇ ਹੱਥ ਫੜ ਕੇ ਕਹਿਣ ਲੱਗੇ ਮਾਂ ਅੱਖਾਂ ਖੋਲ, ਸੱਚਮੁੱਚ ਮੈਂ ਆ ਗਿਆ, ਲਿਆ ਮਾਂ ਮੈਨੂੰ ਚੋਲਾ ਪਵਾ। ਅੱਖਾਂ ਖੋਲੀਆਂ, ਸਪੁੱਤਰ ਵੀ ਹੋਵੇ ਫਿਰ ਧੰਨ ਗੁਰੂ ਨਾਨਕ ਸਾਹਿਬ ਵਰਗਾ, ਘੁੱਟ ਕੇ ਛਾਤੀ ਨਾਲ ਆਇਆ, ਅਥਰੂ ਕਿਤੇ ਰੁਕਣ। ਕਹਿਣ ਲੱਗੇ ਬੇਟਾ ਹਰ ਸਾਲ ਤੇਰੇ ਜਨਮ ਦਿਨ ਤੇ ਚੋਲਾ ਸੀਹ ਕੇ ਰੱਖਦੀ ਹੈ। ਤੇ ਸਾਹਿਬ ਜੀ ਕਹਿਣ ਲੱਗੇ ਮਾਂ ਲਿਆ ਫਿਰ ਮੈਨੂੰ ਚੋਲਾ ਪਵਾ। ਪਲੋ ਪਲੀ ਵਿੱਚ ਇਹ ਖਬਰ ਸਾਰੇ ਸ਼ਹਿਰ ਵਿੱਚ ਫੈਲ ਗਈ, ਸੰਗਤਾਂ ਸ਼ਹਿਰ ਦੇ ਵਾਸੀ ਔਰ ਉਹ ਪਿਆਰੇ ਜਿਹੜੇ ਕੀਰਤਨ ਵਿੱਚ ਜੁੜੇ ਸਨ ਦਰਸ਼ਨ ਕਰਨ ਵਾਸਤੇ ਉਮੜ ਪਏ। ਤੇ ਬੇਬੇ ਨਾਨਕੀ ਜੀ ਹਾਲ ਵੀ ਛੱਤ ਤੇ ਖੜੇ ਸਨ ਕਿ ਪਹਿਲਾਂ ਮਾਤਾ ਪਿਤਾ ਮਿਲ ਲੈਣ

ਮਾਤਾ ਤ੍ਰਿਪਤਾ ਜੀ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ ਬੇਟਾ ਨਾਨਕ ਜਾਓ ਹੁਣ ਆਪਣੀ ਵੱਡੀ ਭੈਣ ਨੂੰ ਮਿਲੋ ਬੜੀ ਵੈਰਾਗ ਵਿੱਚ ਹੈ ਧੰਨ ਗੁਰੂ ਨਾਨਕ ਸਾਹਿਬ ਮਾਤਾ ਨੂੰ ਮਿਲ ਕੇ ਬੇਬੇ ਨਾਨਕੀ ਜੀ ਨੂੰ ਮਿਲਣ ਵਾਸਤੇ ਉੱਠੇ ਤਾਂ ਬੇਬੇ ਨਾਨਕੀ ਛੱਤ ਤੋਂ ਥੱਲੇ ਉਤਰੇ ਭੱਜ ਕੇ ਆਏ ਚਰਨਾਂ ਤੇ ਮੱਥਾ ਟੇਕਣ ਵਾਸਤੇ ਪਰ ਗੁਰੂ ਨਾਨਕ ਸਾਹਿਬ ਨੇ ਬਾਹਾਂ ਫੜ ਲਈਆਂ ਕਹਿਣ ਲੱਗੇ ਨਾ ਭੈਣ ਤੁਸੀਂ ਵੱਡੇ ਹੋ ਭੈਣਾਂ ਭਰਾਵਾਂ ਦੇ ਪੈਰਾਂ ਤੇ ਮੱਥਾ ਟੇਕਣ ਫੇਰ ਨਹੀਂ ਹੋ ਸਕਦਾ ਸਾਧ ਸੰਗਤ ਇਹ ਇਤਿਹਾਸ ਇਹ ਕਥਾ ਕਹਾਣੀਆਂ ਸੁਣਾਉਣ ਦਾ ਇੱਕ ਮਕਸਦ ਇਹ ਕਥਾ ਕਹਾਣੀਆਂ ਬਾਣੀ ਤਾਂ ਸੁਣਾਈ ਜਾਂਦੀ ਹੈ ਤਾਂ ਕਿ ਸਾਡੇ ਮਨਾਂ ਵਿੱਚ ਸਾਡੇ ਹਿਰਦੇ ਵਿੱਚ ਪਿਆਰ ਹੋਵੇ ਜੇ ਸਾਡੇ ਹਿਰਦੇ ਵਿੱਚ ਪਿਆਰ ਹੋਵੇਗਾ ਸਾਡੇ ਘਰ ਵਿੱਚ ਵੀ ਪਿਆਰ ਹੋਵੇਗਾ ਜਿਹਦੇ ਹਿਰਦੇ ਵਿੱਚ ਪਿਆਰ ਨਹੀਂ ਜਿਹਦੇ ਦਿਲ ਵਿੱਚ ਪਿਆਰ ਨਹੀਂ ਉਹ ਕਿਸੇ ਨੂੰ ਕੀ ਪਿਆਰ ਦੇਵੇਗਾ ਚੰਗਾ ਇਨਸਾਨ ਬਣਨ ਵਾਸਤੇ ਚੰਗਾ ਪਿਤਾ ਬਣਨਾ ਜ਼ਰੂਰੀ ਹੈ ਚੰਗਾ ਪਤੀ ਬਣਨਾ ਜ਼ਰੂਰੀ ਹੈ ਚੰਗਾ ਪੁੱਤਰ ਬਣਨਾ ਜ਼ਰੂਰੀ ਹੈ ਚੰਗਾ ਭਰਾ ਚੰਗਾ ਸੱਜਣ ਮਿੱਤਰ ਚੰਗਾ ਸ਼ਹਿਰੀ ਬਣਨਾ ਜ਼ਰੂਰੀ ਹੈ ਜਿਹੜਾ ਚੰਗਾ ਪਤੀ ਨਾ ਬਣ ਸਕਿਆ ਚੰਗਾ ਪਿਤਾ ਨਾ ਬਣ ਸਕਿਆ ਜਿਹੜਾ ਚੰਗਾ ਪੁੱਤਰ ਨਾ ਬਣ ਸਕਿਆ ਜਿਹੜਾ ਚੰਗਾ ਭਰਾ ਚੰਗਾ ਸੱਜਣ ਮਿੱਤਰ ਚੰਗਾ ਸ਼ਹਿਰੀ ਨਾ ਬਣ ਸਕਿਆ ਸਾਧ ਸੰਗਤ ਉਹ ਚੰਗਾ ਇਨਸਾਨ ਕਦੀ ਨਹੀਂ ਹੋ ਸਕਦਾ ਉਹ ਨਾ ਸਿੱਖ ਹੋ ਸਕਦਾ ਉਹ ਨਾ ਮੁਸਲਮਾਨ ਨਾ ਹਿੰਦੂ ਨਾ ਈਸਾਈ ਉਹ ਕਿਸੇ ਗਿਣਤੀ ਵਿੱਚ ਨਹੀਂ ਕਿਉਂਕਿ ਪਰਮੇਸ਼ਵਰ ਨੇ ਇਨਸਾਨ

ਦੁਨੀਆ ਵਿੱਚ ਜਾ ਰਹੇ ਹੈ ਬੰਦਗੀ ਕਰ ਸਿਮਰਨ ਕਰ ਔਰ ਦੁਨੀਆ ਨੂੰ ਸਵਰਗ ਬਣਾ ਸੱਚਖੰਡ ਬਣਾ ਇਹ ਕਥਾ ਕਹਾਣੀਆਂ ਸੁਣਨੀਆਂ ਹਨ ਆਪਣੇ ਮਹਾਂਪੁਰਸ਼ਾਂ ਦੇ ਜੀਵਨ ਵੱਲ ਦੇਖਣਾ ਹੈ ਉਹ ਪਤੀ ਵੀ ਨੇ ਪੁੱਤਰ ਵੀ ਨੇ ਉਹ ਭਰਾ ਵੀ ਨੇ ਉਹ ਸੱਜਣ ਮਿੱਤਰ ਵੀ ਨੇ ਉਹ ਗੁਰੂ ਵੀ ਨੇ ਉਹ ਪੀਰ ਵੀ ਨੇ ਉਹਨਾਂ ਨੇ ਦੁਨੀਆ ਨੂੰ ਪਿਆਰ ਵੰਡਿਆ ਤੇ ਆਓ ਇਹ ਕਥਾ ਕਹਾਣੀਆਂ ਸੁਣ ਕੇ ਅਸੀਂ ਵੀ ਆਪਣੇ ਮਨਾਂ ਵਿੱਚ ਪਿਆਰ ਰੱਖੀਏ ਸਾਡੇ ਮਨ ਵਿੱਚ ਪਿਆਰ ਹੋਵੇਗਾ ਆਪਣੇ ਘਰਦਿਆਂ ਨੂੰ ਪਿਆਰ ਦਿਆਂਗੇ ਲੋਕਾਂ ਨੂੰ ਪਿਆਰ ਦਿਆਂਗੇ ਤੇ ਫਿਰ ਸਵਰਗ ਲੱਭਣ ਦੀ ਲੋੜ ਨਹੀਂ ਇਹ ਦੁਨੀਆ ਹੀ ਸਵਰਗ ਬਣ ਜਾਏਗੀ।

ਉਹਨਾਂ ਦੇ ਸਿਰ ਤੇ ਹੱਥ ਰੱਖਿਆ, ਅੱਖਾਂ ਖੋਲੀਆਂ, ਧੰਨ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ, ਮਨ ਤ੍ਰਿਪਤ ਹੋ ਗਿਆ, ਸਾਰੇ ਪਿਆਰੇ ਇਕੱਠੇ ਹੋ ਗਏ। ਧੰਨ ਗੁਰੂ ਨਾਨਕ ਸਾਹਿਬ ਘਰ ਵਾਪਸ ਆਏ। ਰਾਏ ਭੋਏ ਦੀ ਤਲਵੰਡੀ ਦਾ ਰਾਜਾ ਰਾਏ ਬੁਲਾਰ ਵੀ ਦਰਸ਼ਨਾਂ ਵਾਸਤੇ ਆਇਆ, ਮੱਥਾ ਟੇਕਿਆ, ਸਾਹਿਬਾਂ ਨੇ ਬਥੇਰਾ ਕਿਹਾ, ਰਾਏ ਜੀ ਤੁਸੀਂ ਬਜ਼ੁਰਗ ਹੋ। ਪਰ ਰਾਏ ਬੁਲਾਰ ਕਹਿਣ ਲੱਗੇ, ਮੈਂ ਭਾਵੇਂ ਮੁਸਲਮਾਨ ਹਾਂ, ਪਰ ਜਦ ਮੈਂ ਤੁਹਾਨੂੰ ਦੇਖਦਾ ਮੈਨੂੰ ਤੁਹਾਡੇ ਮੱਥੇ ਤੋਂ ਅੱਲਾ ਦਾ ਨੂਰ ਨਜ਼ਰ ਆਉਂਦਾ। ਤੁਹਾਨੂੰ ਦੇਖਦਾ, ਤੁਹਾਡੇ ਮਸਤਕ ਨੂੰ ਦੇਖਦਾ, ਤੁਹਾਡੇ ਮਸਤਕ ਤੋਂ ਅੱਲਾ ਦਾ ਨੂਰ ਮੈਨੂੰ ਨਜ਼ਰ ਆਉਂਦਾ। ਸਾਧ ਸੰਗਤ, ਮਹਾਂਪੁਰਸ਼ ਕਿਸੇ ਇੱਕ ਦੇ ਨਹੀਂ, ਉਹ ਸਭ ਦੇ ਸਾਂਝੇ ਹੁੰਦੇ ਹਨ। ਤੇ ਜਿਹੜੇ ਸਾਰੇ ਨਾਲ ਪਿਆਰ ਕਰਦੇ ਨੇ, ਅਸਲ ਵਿੱਚ ਧਰਮੇ ਵੀ ਉਹ ਹੀ ਨੇ, ਜਿਹੜਾ ਆਪਣੇ ਧਰਮ ਨੂੰ ਚੰਗਾ ਦੂਸਰੇ ਨੂੰ ਮਾੜਾ ਕਵੇ ਉਹ ਧਰਮੀ ਨਹੀਂ ਹੋ ਸਕਦਾ, ਕਿਉਂਕਿ ਜਿਹੜਾ ਧਰਮੀ ਹੈ ਉਹ ਤੇ ਸਭ ਨਾਲ ਪਿਆਰ ਕਰਦਾ। ਇਸ ਤਰ੍ਹਾਂ ਇਹਨਾਂ ਸਾਰੇ ਪਿਆਰਿਆਂ ਨੇ ਮਿਲ ਕੇ ਧੰਨ ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਮਨਾਇਆ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਆਓ ਭਾਈ, ਇਸ ਕਥਾ ਤੋਂ ਆਪਾਂ ਵੀ ਇਹ ਸਿੱਖਿਆ ਲਈਏ, ਇੱਕ ਤੇ ਸਾਹਿਬ ਵਾਸਤੇ ਆਪਣੇ ਮਨ ਵਿੱਚ ਪਿਆਰ ਰੱਖੇ, ਦੂਸਰਾ ਜੀਵਨ ਇਹੋ ਜਿਹਾ ਹੋਵੇ ਕਿ ਸਾਡੇ ਜੀਵਨ ਤੋਂ ਲੋਕ ਸਿੱਖਿਆ ਲੈਣ, ਸਭ ਨਾਲ ਪਿਆਰ ਕਰੀਏ, ਔਰ ਐਸਾ ਪਿਆਰ ਕਿ ਸਾਡਾ ਇਹ ਪਿਆਰ ਦੂਸਰਿਆਂ ਦੇ ਹਿਰਦੇ ਵਿੱਚ ਵੀ ਪਿਆਰ ਭਰੇ ਔਰ ਨਫ਼ਰਤ ਨੂੰ ਦੂਰ ਕਰ ਦੇਵੇ। ਇਹ ਤਾਂ ਹੀ ਹੋਵੇਗਾ ਜੇ ਅਸੀਂ ਬਾਣੀ ਦੀਆਂ ਇਹਨਾਂ ਪੰਗਤੀਆਂ ਨੂੰ ਆਪਣੇ ਹਿਰਦੇ ਵਿੱਚ ਵਸਾਵਾਂਗੇ। ਆਓ ਅਰਦਾਸ ਕਰੀਏ, ਐ ਧੰਨ ਗੁਰੂ ਨਾਨਕ ਪਾਤਸ਼ਾਹ, ਸਾਨੂੰ ਨਹੀਂ ਪਤਾ ਵਾਰੀ ਕਿਸ ਤਰ੍ਹਾਂ ਜਾਈਦਾ, ਸਾਨੂੰ ਨਹੀਂ ਪਤਾ ਨਾਮ ਤੋਂ ਕਿਸ ਤਰ੍ਹਾਂ ਕੁਰਬਾਨ ਹੋਈਦਾ, ਪਰ ਤੇਰਾ ਹੀ ਸ਼ਬਦ ਪੜ ਕੇ ਆਪਣੇ ਮਨ ਦੀ ਭਾਵਨਾ ਪ੍ਰਗਟ ਕਰਦੇ ਹਾਂ ਕਿ ਅਸੀਂ ਵੀ ਤੇਰੇ ਤੋਂ ਵਾਰੀ ਜਾਂਦੇ ਹਾਂ, ਤੇਰੇ ਤੋਂ ਕੁਰਬਾਨ ਜਾਂਦੇ ਹਾਂ, ਤੇਰੇ ਨਾਮ ਤੋਂ ਕੁਰਬਾਨ ਜਾਂਦੇ ਹਾਂ, ਕਿਉਂਕਿ ਤੇਰੇ

ਇੱਕ ਟਿੰਡ ਭਰੀ ਜਾਂਦੀ ਹੈ, ਇੱਕ ਖਾਲੀ ਹੋ ਜਾਂਦੀ ਹੈ। ਇਸੇ ਤਰ੍ਹਾਂ ਇਹ ਵਾਹਿਗੁਰੂ ਦਾ ਖੇਲ ਹੈ, ਕਿਸੇ ਸਰੀਰ ਵਿੱਚ ਜੀਵ ਆ ਜਾਂਦਾ ਹੈ, ਕੋਈ ਕਿਸੇ ਸਰੀਰ ਵਿੱਚ ਜੀਵ ਚਲਾ ਜਾਂਦਾ ਹੈ, ਕੋਈ ਖਾਲੀ ਹੋ ਜਾਂਦਾ ਹੈ, ਕੋਈ ਕੋਈ ਟਿੰਡ ਭਰੀ ਜਾਂਦੀ ਹੈ। ਜੈਸੇ ਹਰ ਹੱਥ ਕੀ ਮਾਲਾ ਟਿੰਡ ਲਗਤ ਇੱਕ ਸਖਨੀ ਹੋਰ ਫੇਰ ਭਰੀਅਤ ਹੈ ਤੈਸੋ ਹੀ।

ਗੁਰੂ ਪੂਰਾ ਮਿਲਿਆ ਹੈ। ਭਾਈ ਨੰਦ ਲਾਲ ਜੀ ਨੇ ਫਿਰ ਆਖਿਆ ਹੈ, ਕਾਦਰੇ ਹਰ ਕਾਰ, ਹਰ ਕਾਰਜ ਨੂੰ ਕਰਨ ਦੇ ਵਿੱਚ ਸਮਰੱਥ

ਸਿੰਘ ਦੇ ਘਰ ਵੱਲ ਨੂੰ ਲੜ ਪਈ ਸੀ। ਦੋ ਪੁੱਤਰ ਸ਼ਹੀਦ ਕਰਵਾ ਦਿੱਤੇ ਗੁਰੂ ਗੋਬਿੰਦ ਸਿੰਘ ਜੀ ਤੋਂ, ਉਹਦੇ ਬਦਲੇ ਲਿਆ ਗਈ ਸਾਹਿਬਾਂ ਦਾ ਕੰਘਾ ਤੇ ਕੰਘੇ ਦੇ ਵਿੱਚ ਪਏ ਹੋਏ ਫੇਰ।

ਹੈ ਅੱਲਾ ਜਿਹੜੀਆਂ ਅੱਖਾਂ ਮੈਨੂੰ ਦਿੱਤੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਛਾਣਨ ਦੀਆਂ ਵੇਖਣ ਦੀਆਂ, ਕਿਰਪਾ ਕਰ ਮੇਰੇ ਘਰ ਕਲੇਸ਼ ਪੈ ਗਿਆ। ਇਹ ਲੜਦੀ ਪਈ ਏ ਦੋ ਪੁੱਤਰ ਸ਼ਹੀਦ ਕਰਾਤੇ, ਉਹ ਅੱਖਾਂ ਮੇਰੀ ਬੇਗੋ ਨੂੰ ਵੀ ਦੇ।

ਲੜੀ ਮੈਂ ਪਹਿਲੇ ਵੀ ਆ ਤੇ ਲੜਨਾ ਮੈਂ ਹੁਣ ਵੀ ਸਤਨਾਮ ਤੇ ਪੀਰ ਬੁੱਧੂ ਸ਼ਾਹ ਸੋਚਦਾ ਅੱਖਾਂ ਅਜੇ ਨਹੀਂ ਲੜੀ ਮੈਂ ਪਹਿਲੇ ਵੀ ਆ ਤੇ ਲੜਨਾ ਮੈਂ ਹੁਣ ਵੀ ਹੈ ਕਿਉਂ ਬੇਗਮ ਕਹਿਣ ਲੱਗੀ ਮੈਨੂੰ ਨਹੀਂ ਸੀ ਪਛਾਣਿਆ ਤਾਂ ਲੜਦੀ ਸਾਂ ਕਿ ਦੋ ਪੁੱਤਰ ਕਿਉਂ ਗੁਰੂ ਗੋਬਿੰਦ ਸਿੰਘ ਤੋਂ ਸ਼ਹੀਦ ਕਰਾਇਓ ਲੜਨਾ ਮੈਂ ਹੁਣ ਵੀ ਹੈ ਜੋ ਮੈਂ ਵੇਖਿਆ ਨੇਤਰ ਬੰਦ ਕਰਕੇ ਹੁਣ ਮੈਂ ਤਾਂ ਲੜਦੀ ਹਾਂ ਕਿ ਦੋਵਾਂ ਨੂੰ ਜੀਂਦਿਆਂ ਚੋਂ ਲੈ ਚਾਰਾਂ ਨੂੰ ਕਿਉਂ ਨਹੀਂ ਕਰਾਇਆ ਪਛਾਣ ਲਿਆ ਆ ਪੀਰ ਭੀਖਣ ਸ਼ਾਹ ਨੇ ਵੀ ਪਛਾਣ ਲਿਆ ਉਹ ਕੌਣ ਹੈ ਹਿੰਦੂ ਧਰਮ ਵਿੱਚ ਪੂਰਬ ਵੱਲ ਸਿਜਦਾ ਕਰਦੇ ਮੁਸਲਮਾਨ ਧਰਮ ਵਿੱਚ ਪੱਛਮ ਵੱਲ ਸਿਜਦਾ ਕਰਦੇ ਪੀਰ ਭੀਖਣ ਸ਼ਾਹ ਮੁਸਲਮਾਨ

ਸਿੱਖ ਦਾ ਹਿਰਦਾ ਪ੍ਰੇਮ ਤੇ ਸ਼ਰਧਾ ਨਾਲ ਭਰਿਆ ਹੋਵੇ, ਜਿੱਧਰ ਮੁੱਖ ਮਰਜ਼ੀ ਕਰਕੇ ਕਿਸੇ ਦੇ ਪਲਾਟ ਦੀ ਕਿਸੇ ਦੇ ਮਕਾਨ ਦੀ ਅਰਦਾਸ ਕਰਨੀ ਹੋਵੇ ਕੀਤੀ ਜਾਂਦੀ ਹੈ।

ਸਿਫਤ ਕਰਦੇ ਹੋ ਜਾਂ ਜ਼ਿਕਰ ਕਰਦੇ ਹਨ ਕਿ ਜਿਸ ਤਰ੍ਹਾਂ ਚੰਦਨ ਦਾ ਇੱਕ ਬੂਟਾ ਜੰਗਲ ਨੂੰ ਚੰਦਨਵਾੜੀ ਬਣਾ ਦਿੰਦਾ, ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਮੇਲ ਗੁਰੂ ਦੇ ਨਾਲ ਮੇਲ ਹੋਵੇ ਤੇ ਫਿਰ ਇਨਸਾਨ ਕਿਉਂ ਨਾ ਗੁਰੂ ਵਰਗਾ ਹੋ ਜਾਏ। ਪਰ ਕੋਈ ਮਿਲ ਕੇ ਦੇਖੇ ਸਿੱਖ ਧਰਮ ਦੇ ਪੰਜਵੇਂ ਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦੇ ਘਰ ਹਾਲੀ ਕਿਸੇ ਪੁੱਤਰ ਨੇ

ਕਰਮ ਕੌਰ ਦੀ ਗੱਲ ਸੁਣ ਕੇ ਹੱਸਿਆ। ਕਰਮ ਕੌਰ ਪ੍ਰਿਥੀ ਚੰਦ ਨੂੰ ਆਪਣੇ ਘਰ ਦੀ ਛੱਤ ਤੇ ਲੈ ਗਏ ਔਰ ਕਹਿਣ ਲੱਗੇ, ਇਹ ਦੇਖੋ ਤੁਹਾਡੇ ਛੋਟੇ ਭਰਾ ਗੁਰੂ ਅਰਜਨ ਸਾਹਿਬ ਦਾ ਘਰ ਕਿੰਨਾ ਕੀਮਤੀ ਸਮਾਨ ਹੋਇਆ, ਕਾਸ਼ ਇਹ ਸਭ ਕੁਝ ਸਾਡੇ ਕੋਲ ਹੁੰਦਾ। ਪ੍ਰਿਥੀ ਚੰਦ ਹੱਸ ਪਏ ਔਰ ਹੱਸ ਕੇ ਉੱਚੀ ਸਾਰੀ

ਪਰ ਅਗਰ ਬੋਲੀਏ ਨਾ ਇਤਿਹਾਸ ਪੂਰਾ ਨਹੀਂ ਹੁੰਦਾ। ਪ੍ਰਿਥੀ ਚੰਦ ਕਹਿਣ ਲੱਗਾ, ਕਰਮ ਕੌਰੇ ਮੇਰੇ ਛੋਟੇ ਭਰਾ ਦੇ ਘਰ ਨਾ ਕੋਈ ਧੀ ਨਾ ਪੁੱਤ, ਇਹਨਾਂ ਤੇ ਦੁਨੀਆਂ ਤੋਂ ਔਤਰਿਆਂ ਚਲਿਆ ਜਾਣਾ, ਇਹ ਸਾਰਾ ਕੁਝ ਸਾਡੇ ਪੁੱਤਰ ਮਿਹਰਬਾਨ ਨੇ ਸਾਹਮਣੇ। ਪ੍ਰਿਥੀ ਚੰਦ ਨੇ ਇਹ ਗੱਲ ਉੱਚੀ ਸਾਰੀ ਸੁਣਾਉਣ ਵਾਸਤੇ ਕਹੀ ਸੀ। ਇਹ ਗੱਲ ਨੌਕਰਾਣੀ ਨੇ ਸੁਣੀ। ਨੌਕਰਾਣੀ ਭੱਜੀ ਭੱਜੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਧਰਮਸ ਪਤਨੀ ਮਾਤਾ ਗੰਗਾ ਜੀ ਕੋਲ ਗਈ ਔਰ ਚਰਨਾਂ ਤੇ ਸਿਰ ਰੱਖ ਕੇ ਰੋਣ ਲੱਗ ਪਈ। ਮਾਤਾ ਗੰਗਾ ਜੀ ਕਹਿਣ ਲੱਗੇ, ਨੌਕਰਾਣੀ ਨੂੰ ਤੂੰ ਰੋਣੀ ਕਿਉਂ ਹੈ? ਨੌਕਰਾਣੀ ਨੇ ਅੱਖਾਂ ਪੂੰਝਦਿਆਂ ਹੋਇਆਂ ਆਖਿਆ, ਮਾਤਾ ਜੀ ਮੇਰੀ ਜਵਾਨ ਸੜ ਜਾਏ, ਕਿਹੜੀ ਮੂੰਹ ਨਾਲ ਕਿਹੜੀ ਜਵਾਨ ਨਾਲ ਉਹ ਗੱਲ ਕਹਾਂ ਜਿਹੜੀ ਗੱਲ ਪ੍ਰਿਥੀ ਚੰਦ ਨੇ ਕਹੀ। ਮਾਤਾ ਗੰਗਾ ਜੀ ਕਹਿਣ ਲੱਗੇ, ਤੂੰ ਰੋ ਨਾ, ਮੈਨੂੰ ਦੱਸ ਪ੍ਰਿਥੀ ਚੰਦ ਨੇ ਕੀ ਕਿਹਾ। ਨੌਕਰਾਣੀ ਨੇ ਰੋਂਦਿਆਂ ਆਖਿਆ, ਮਾਤਾ ਜੀ ਪ੍ਰਿਥੀ ਚੰਦ ਨੇ ਕਿਹਾ ਕਿ ਗੁਰੂ ਅਰਜਨ ਸਾਹਿਬ ਜਿਨ੍ਹਾਂ ਦੇ ਘਰ ਨਾ ਕੋਈ ਧੀ ਨਾ ਪੁੱਤਰ, ਇਹਨਾਂ ਦੁਨੀਆਂ ਤੋਂ ਔਤਰਿਆਂ ਚਲਿਆ ਜਾਣਾ। ਅੱਜ ਮਾਤਾ ਗੰਗਾ ਜੀ ਨੂੰ ਪਹਿਲੀ ਵਾਰੀ ਮਹਿਸੂਸ ਹੋਇਆ ਕਿ ਮੇਰੇ ਘਰ ਕੋਈ ਧੀ ਪੁੱਤਰ ਨਹੀਂ। ਕੁਝ ਸਮੇਂ ਬਾਅਦ ਗੁਰੂ ਅਰਜਨ ਦੇਵ ਜੀ ਮਹਾਰਾਜ ਮਹਿਲਾਂ ਵਿੱਚ ਆਏ।

ਅੱਜ ਵੱਡੇ ਭਰਾ ਨੇ ਤਾਂ ਨਾ ਮਾਰਿਆ। ਅਗਰ ਮੇਰੇ ਘਰ ਵੀ ਪੁੱਤਰ ਹੁੰਦਾ ਤੇ ਅੱਜ ਮੈਨੂੰ ਤਾਂ ਨਾਣਾ ਵੱਜਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਚਿਹਰੇ ਤੇ ਮੁਸਕਰਾਹਟ, ਕਹਿਣ ਲੱਗੇ ਬਸ ਗੰਗਾ ਇੰਨੀ ਗੱਲ ਤੇ ਉਦਾਸ ਹੋ ਗਏ। ਉਦਾਸ ਨਹੀਂ ਹੋਣਾ ਚਾਹੀਦਾ, ਗੁਰੂ ਨਾਨਕ ਦੇ ਘਰ ਕੋਈ ਘਾਟਾ ਨਹੀਂ, ਪੁੱਤਰ ਚਾਹੀਦਾ। ਇਸ ਤਰ੍ਹਾਂ ਕਰੋ, ਬਾਬਾ ਬੁੱਢਾ ਜੀ ਦੇ ਕੋਲ ਚਲੇ ਜਾਓ। ਬਾਬਾ ਬੁੱਢਾ ਜੀ ਪੂਰਨ ਬ੍ਰਹਮ ਗਿਆਨੀ ਗੁਰੂ ਨਾਨਕ ਸਾਹਿਬ ਦੇ ਬਖਸ਼ੇ ਹੋਏ ਸਿੱਖ ਸਨ। ਪੁੱਤਰ ਦੀ ਦਾਤ ਜੇ ਗੁਰੂ ਦੁਨੀਆਂ ਨੂੰ ਦਿੰਦਾ ਹੈ ਤੇ ਕੀ ਉਹਦੇ ਆਪਣੇ ਘਰ ਪੁੱਤਰ ਨਹੀਂ ਹੋ ਸਕਦਾ? ਹੋ ਸਕਦਾ, ਪਰ ਉਹ ਆਪਣੇ ਸਿੱਖ ਦੀ ਵਡਿਆਈ ਕਰਾਉਣਾ ਚਾਹੁੰਦੇ ਸਨ। ਕਹਿਣ ਲੱਗੇ ਗੰਗਾ ਬਾਬਾ ਬੁੱਢਾ ਜੀ ਕੋਲ ਜਾਓ, ਉਹ ਅਰਦਾਸ ਕਰਨਗੇ, ਤੁਹਾਡੇ ਘਰ ਪੁੱਤਰ ਹੋਵੇਗਾ। ਮਾਤਾ ਗੰਗਾ ਜੀ ਤਿਆਰੀ ਕੀਤੀ, ਰੱਥ ਤੇ ਸਵਾਰ ਹੋ ਕੇ ਦਾਸ ਦਾਸੀਆਂ ਨੂੰ ਨਾਲ ਲੈ ਕੇ ਸ਼ਾਹੀ ਠਾਠ ਵਾਠ ਦੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਾਬਾ ਬੁੱਢਾ ਜੀ ਦੀ ਬੇੜ ਜਿੱਥੇ ਬਾਬਾ ਜੀ ਰਿਹਾ ਕਰਦੇ ਸਨ ਉਸ ਪਾਸੇ ਚੱਲ ਪਏ। ਬਾਬਾ ਬੁੱਢਾ ਜੀ ਜ਼ਿਮੀਂਦਾਰੀ ਦਾ ਕੰਮ ਕਰਦੇ ਸਨ, ਕਿਸਾਨੀ ਦਾ ਕੰਮ, ਖੇਤਾਂ ਵਿੱਚ ਕੰਮ ਕਰ

ਪਰਛਾਈ ਠਾਠ ਬਾਠ ਦੇ ਨਾਲ ਨਹੀਂ, ਜਦੋਂ ਕਿਸੇ ਕੋਲੋਂ ਕੁਝ ਮੰਗੀਦਾ ਤੇ ਨਿਮਰਤਾ ਵਿੱਚ ਔਰ ਨਿਉਂ ਕੇ ਜਾਈਦਾ। ਅੰਮ੍ਰਿਤ ਵੇਲੇ ਉੱਠੋ, ਬਾਣੀ ਪੜ੍ਹਦੇ ਹੋਏ ਆਪ ਹੱਥਾਂ ਦੇ ਨਾਲ ਪ੍ਰਸ਼ਾਦਾ ਬਣਾਓ।

ਆਪ ਚੱਕੀ ਚਲਾਈ, ਮਿੱਸੀਆਂ ਰੋਟੀਆਂ ਬਣਾਈਆਂ, ਦਹੀਂ ਰਿੜਕ ਕੇ ਲੱਸੀ ਬਣਾਈ, ਔਰ ਆਪ ਸਾਦੇ ਬਸਤਰ ਪਾ ਕੇ ਨੰਗੇ ਪੈਰ, ਸਿਰ ਤੇ ਲੱਸੀ ਦੀ ਚਾਟੀ, ਅਚਾਰ ਗੰਢਾ ਔਰ ਮਿੱਠੇ ਮਿੱਸੇ।

ਜਿਹਦੇ ਕੋਲ ਪੁੱਤਰ ਮੰਗਣ ਗਏ ਨੇ ਉਹ ਅੱਗੋਂ ਮਾਤਾ ਗੰਗਾ ਜੀ ਨੂੰ ਮਾਂ ਕਹਿ ਕੇ ਬੁਲਾ ਰਹੇ ਨੇ ਔਰ ਬਾਬਾ ਜੀ ਚਾਟੀ ਲੱਸੀ ਦੀ ਪਕੜ ਕੇ ਦਰਖਤ ਦੀ ਛਾਵੇਂ ਬੈਠੇ ਜੋ ਜ਼ਿਮੀਦਾਰਾਂ ਦਾ ਸੁਭਾਅ ਹੈ ਲੱਸੀ ਨਾਲ ਹੀ ਹੱਥ ਧੋਤੇ ਪ੍ਰਸ਼ਾਦਾ ਛਕਣ ਲੱਗ ਪਏ ਪਿਆਜ਼ ਤੇ ਮੁੱਕਾ ਮਾਰੇ ਆ ਪਿਆਜ਼ ਭੰਨੇ ਆ ਤੇ ਪ੍ਰਸ਼ਾਦਾ ਛਕਦਿਆਂ ਇਹ ਵਰ ਦਿੱਤਾ ਮਾਂ ਤੁਮਰੇ ਗ੍ਰਹਿ ਪ੍ਰਗਟੇਗਾ ਯੋਧਾ ਤੇਰੇ ਘਰ ਪੁੱਤਰ ਹੋਵੇਗਾ ਬੜਾ ਬਲੀ ਯੋਧਾ ਹੋਵੇਗਾ।

ਮਨ ਵਿੱਚ ਆਪਣੀ ਗਲਤੀ ਵੀ ਮਹਿਸੂਸ ਕਰਦਾ ਹੈ ਕਿ ਸੰਸਾਰਕ ਝਮੇਲਿਆਂ ਕਰਕੇ ਉਹ ਨਾਮ ਨਹੀਂ ਜਪ ਸਕਿਆ। ਇਸ ਲਈ ਬੇਨਤੀ ਕਰਦਿਆਂ ਹੋਇਆਂ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਜੀ ਫੁਰਮਾਨ ਕਰਦੇ ਨੇ, ਔਖਦ ਤੇਰੋ ਨਾਮ ਦਇਆਲ, ਮੋਹੇ ਆਤੁਰ ਤੇਰੀ ਗਤ ਨਹੀਂ ਜਾਨੀ, ਤੂੰ ਆਪ ਕਰੇ ਪ੍ਰਤਪਾਲ। ਭਾਵ ਹੈ ਪ੍ਰਭੂ, ਮੈਨੂੰ ਸਮਝ ਆ ਗਈ ਹੈ ਕਿ ਕੇਵਲ ਤੇਰਾ ਨਾਮ ਹੀ ਮੇਰੇ ਲਈ ਸਾਰੇ ਦੁੱਖਾਂ ਦੀ ਦਵਾਈ ਹੈ। ਮੈਂ ਅਣਜਾਣ ਨੇ ਤੇਰੀ ਮਹਾਨਤਾ ਨੂੰ ਨਹੀਂ ਸਮਝਿਆ। ਐ ਪ੍ਰਭੂ, ਤੂੰ ਆਪ ਕਿਰਪਾ ਕਰ ਤਾਂ ਕਿ ਮੇਰਾ ਜੀਵਨ ਸਦਾ ਤੇਰੇ ਲੇਖੇ ਲੱਗ ਸਕੇ।

ਪ੍ਰਭੂ ਜੀ ਦੇ ਮਾਰਗ ਤੇ ਚਲਦਿਆਂ ਚਲਦਿਆਂ ਜਗਿਆਸੂ ਨੂੰ ਇਹ ਸਮਝ ਆ ਜਾਂਦੀ ਹੈ ਕਿ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੀ ਉਸ ਲਈ ਸਭ ਤੋਂ ਵੱਡੀ ਦਵਾਈ ਹੈ। ਇਸੇ ਲਈ ਪ੍ਰਭੂ ਦਾ ਨਾਮ ਜਪਣ ਲਈ ਬਾਰ ਬਾਰ ਬੇਨਤੀਆਂ ਅਤੇ ਅਰਦਾਸਾਂ ਕਰਦਾ ਹੈ ਅਤੇ

मोरे हृदय बसो गोपाल। गोपाल भी उना दे हृदय विच वसदा भई जो उस दे रस रस गुण गाउंदे हन। अकाल पुरख वाहिगुरु ईश्वर दा निवास भी उना दे हृदय ते ही होया जिन्हां ने उदे गुण गाए। एक दर्शन करना है, एक दर्शना तो रस मानना है। दर्शन तो सारे ही करते हैं पर दर्शना तो रस मानना एक अमोलक दात है, एक अमोलक वस्तु है। भाई साहब भाई नंद लाल जी जो गुरु गोबिंद सिंह सच्चे पातशाह जी दे 52 कवियां विचों श्रोमणी कवि सन, आप बड़े उग्र तपी सन। पता नहीं कितने जन्मां दी आप दी तपस्या सी जिस दे सदके रसक बैरागी दुष्ट दमन दाता गुरु गोबिंद सिंह सच्चे पातशाह जैसा उन्हां नूं गुरु मिल गया। एक समय दा जिक्र है कि धन गुरु गोबिंद सिंह सच्चे पातशाह भाई नंद लाल जी ते अति प्रसन्न होए ते कहन लगे नंद लाल साडा जी करदा कुछ मंग। किडिया खुशियां होंदिया हन जदों पिता आप अपने पुत्र नूं कह रहा होवे बेटा तू बड़े चंगे कर्म कीते हन, तू बड़े चंगे कम कर रहा है ते मेरा जी करदा तू कुछ मंगे। अज गुरु गोबिंद सिंह सच्चे पातशाह जी ने कहा नंद लाल साडा जी करदा है तू कुछ मंग। तां भाई साहब जी दे नैन कटोरे भर आए, ओ मेरा दे साई ओ बख्शिशां दे दाते इस कीट नूं कह रहे हो कुछ मंग। हां तैनू ही तो कह रहे हां तां फिर जे कृपा करन लगे हो तो फिर मेरे ते ए कृपा करो के दीते अंबरा लज्जते दीदार बख्श। ए दीदे ए जो अखां हन ए आपदा दर्शन तो कर रही हन पर इना विच रस नहीं है, वो रस तेरी कृपा द्वारा प्राप्त हो सकता है। इसलिए जे टुटे हो तो दीदे अंबरा लज्जते दीदार बख्श, इना नेत्रां विच लज्जत बख्श तेरे दर्शना तो पूरन आनंद मान सकन। सीना अंबरा मगज ने इशरार बख्श, इस सीने विच मेरे हिरदे विच तेरे सिमरन भी भुख लग पवे। क्योंकि भुख ना लगे तो कितने भी स्वादिष्ट पदार्थ सामने पए होन वो चंगे नहीं लगते, ते जे भुख लगी होवे तां साधारण पदार्थ भी बड़ा स्वादिष्ट लग रहा होंदा है। उचारण करो श्री। इसलिए भाई साहब कहिंदे हन हे कलगीधर पातशाह जे तुठे हो तां सच्चे नाम दी तेरे सिमरन दी मेरे हिरदे विच भुख लग पवे। साचे नाम की लागे भूख उत भूखे खाए चलिए दुख। जिन्हां नूं सच्चे नाम दी भुख लग गई भाई जन्मां दे कीते होए पाप उन्हां दे मिट गए। क्योंकि सच्चे नाम दी जिथे भुख है उथे पाप ठहर ही नहीं सकदे। उचारण करो श्री। इसलिए भाई साहब ने ए दात मंगी दीदा अंबरा लज्जते दीदार बख्श, सीना अंबरा मगज ने इशरार बख्श, ई दिले बिरयाम मारा शोक दे। भाई साहब कहिंदे हन कि मेरा दिल विशे विकारां दी अग विच पुज चुका है ते तेरी कृपा होवे तां प्रेम मिल सकदा है, तां प्रेमा भगती मिलदी है जे गुरु दी कृपा होवे। इसलिए इस पुज चुके हुए दिल नूं प्रेम ला मैं तेरे चरणां विच जुड़िया रहां, मेरा मन तेरे चरणों विच जुड़िया रहे। ए शरीर देश होवे परदेश होवे घर होवे बाहर होवे दुख विच होवे सुख विच होवे हे वाहिगुरु मेरा मन तेरे चरणों विच जुड़िया होवे।
ਦੀਦਾਏ ਅੰਬਰਾ ਲਜ ਤੇ ਦੀਦਾਰ ਬਖਸ਼, ਸੀਨਾ ਅੰਬਰਾ ਮਗਜ ਨੇ ਇਸ਼ਰਾਰ ਬਖਸ਼, ਈ ਦਿਲੇ ਬਿਰਯਾਮ ਮਾਰਾ ਸ਼ੌਕ ਦੇ, ਦਰ ਗਲੂਯਮ ਬੰਦਗੀ ਦਾ ਤੌਕ ਦੇ। ਤੌਕ ਕਹਿੰਦੇ ਹਨ ਪਟੇ ਨੂੰ, ਤੇ ਭਾਈ ਸਾਹਿਬ ਨੰਦ ਲਾਲ ਜੀ ਕਹਿੰਦੇ ਹਨ ਮੈਂ ਤੇਰੇ ਦਰ ਦਾ ਕੂਕਰ ਹਾਂ, ਤੇ ਉਹ ਕੂਕਰ ਮਾਲਕ ਦਾ ਖਵਾਉਂਦਾ ਜਿਸ ਕੂਕਰ ਦੇ ਗਲ ਵਿਚ ਪਟਾ ਹੋਵੇ। ਆਖਿਆ ਮੇਰੇ ਗਲ ਵਿਚ ਪਟਾ ਪਾ ਕੇ ਮੈਨੂੰ ਆਪ ਦਾ ਬਣਾ ਲੈ। ਇਹ ਪਟਾ ਕਿਹੜਾ ਹੈ ਜੋ ਭਾਈ ਸਾਹਿਬ ਨੰਦ ਲਾਲ ਨੇ ਕਿਹਾ? ਆਖਿਆ ਬੰਦਗੀ ਦਾ ਪਟਾ ਮੇਰੇ ਗਲੇ ਵਿਚ ਪਾ, ਸਵਾਸਾਂ ਦੇ ਅੰਦਰ ਬਾਹਰ ਆਉਂਦਿਆਂ ਜਾਂਦਿਆਂ ਮੈਂ ਜਪਦਾ ਰਹਾਂ ਸ੍ਰੀ ਵਾਹਿਗੁਰੂ। ਆਖਿਆ ਹੋਰ ਵੀ ਕੁਝ ਮੰਗਣਾ ਹੈ? ਤਾਂ ਭਾਈ ਸਾਹਿਬ ਕਹਿੰਦੇ ਨੇ ਕੁਝ ਹੋਰ ਵੀ ਮੰਗਣਾ, ਕਿਉਂਕਿ ਆਪ ਤੁੱਠੇ ਹੋ, ਆਪ ਨੇ ਕਿਹਾ ਕੁਝ ਮੰਗ, ਮੈਂ ਤਦੇ ਹੀ ਤਾਂ ਮੰਗ ਰਿਹਾ। ਆਖਿਆ ਮੰਗ ਭਾਈ, ਹੋਰ ਕੀ ਮੰਗਦਾ ਹੈ? ਤਾਂ ਭਾਈ ਸਾਹਿਬ ਨੰਦ ਲਾਲ ਜੀ ਕਹਿੰਦੇ ਨੇ ਹਿਜ਼ਰ ਮਾਰਾ ਆਰ ਜੂਏ ਵਸਲ ਬਖਸ਼, ਤੇਰੇ ਮਿਲਣ ਦੀ ਸ਼ਿਕ ਮੇਰੇ ਹਿਰਦੇ ਵਿਚ ਵਸੀ ਰਹੇ, ਕਿਉਂਕਿ ਜਿਸ ਹਿਰਦੇ ਵਿਚ ਈਸ਼ਵਰ ਦੇ ਮਿਲਣ ਦਾ ਪਿਆਰ ਨਹੀਂ, ਉਹ ਹਿਰਦਾ ਹਿਰਦਾ ਨਹੀਂ ਹੈ, ਉਹ ਤਾਂ ਇੱਕ ਸ਼ਮਸ਼ਾਨ ਭੂਮਿਕਾ ਹੈ। ਜਿਸ ਤਰ੍ਹਾਂ ਸ਼ਮਸ਼ਾਨ ਭੂਮਿਕਾ ਵਿਚ ਮੁਰਦੇ ਜਲਦੇ ਰਹਿੰਦੇ ਹਨ, ਆਖਿਆ ਉਹ ਹਿਰਦਾ ਵੀ ਐਸਾ ਹੀ ਤਪਦਾ ਰਹਿੰਦਾ ਹੈ, ਜਲਦਾ ਰਹਿੰਦਾ ਹੈ, ਜਿਸ ਹਿਰਦੇ ਵਿਚ ਸਾਈਂ ਦੇ ਮਿਲਣ ਦਾ ਪਿਆਰ ਨਹੀਂ ਹੈ। ਉਚਾਰਨ ਕਰੋ ਸ੍ਰੀ ਹਿਜਰ ਮਾਰਾ ਆਰਜ਼ੂਏ ਵਸਲ ਬਖਸ਼, ਈ ਖਜ਼ਾਨੇ ਚਸ਼ਮ ਮਾਰਾ ਫਜ਼ਲ ਬਖਸ਼, ਹਰ ਸਰੇ ਮੂਯਮ ਜ਼ੁਬਾਂ ਕੁਨ ਅਜ ਕਰਮ। ਭਾਈ ਸਾਹਿਬ ਕਹਿੰਦੇ ਹਨ ਹੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਜੇ ਪ੍ਰਸੰਨ ਹੋਏ ਹੋ ਤਾਂ ਫਿਰ ਜਿਤਨੇ ਮੇਰੇ ਸਰੀਰ ਦੇ ਰੋਮ ਹਨ ਇਹਨਾਂ ਨੂੰ ਜੀਭਾ ਲਾ ਦਿਓ। ਹਰ ਸਰੀਰ ਦੇ ਨਾਲ 7 ਕਰੋੜ ਰੋਮ ਹੁੰਦੇ ਹਨ, ਤੇ ਭਾਈ ਨੰਦ ਲਾਲ ਜੀ ਕਹਿੰਦੇ ਹਨ ਕਿ ਹੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਕਿਉਂਕਿ ਅਸੀਂ ਕਲਯੁਗੀ ਜੀਵ ਹਾਂ ਤੇ ਕਲਯੁਗੀ ਜੀਵਾਂ ਦੀ ਉਮਰ ਵੀ ਛੋਟੀ ਹੈ, ਦਿਨ ਰਾਤ ਵੀ ਛੋਟੇ ਹਨ, ਤੇ ਮੈਂ ਚਾਹੁੰਦਾ ਹਾਂ ਥੋੜੇ ਸਮੇਂ ਵਿਚ ਮੈਂ ਤੇਰਾ ਬਹੁਤਾ ਜਸ ਕਰਾਂ, ਵੱਧ ਤੋਂ ਵੱਧ ਤੇਰੇ ਗੁਣ ਗਾਵਾਂ। ਇਸ ਲਈ ਮੇਰੇ ਹਰ ਸਰੀਰ ਦੇ ਰੋਮ ਤੇ ਜੀਭਾ ਲਾ ਦੇ, ਤੇ ਫਿਰ ਇੰਨੀਆਂ ਜੀਭਾਂ ਨਾਲ ਮੈਂ ਕੀ ਕਰਾਂ। ਆਖਿਆ ਹਿਜ਼ਰ ਮਾਰਾ ਆਰਜ਼ੂਏ ਵਸਲ ਬਖਸ਼, ਈ ਖਜ਼ਾਨੇ ਚਸ਼ਮ ਮਾਰਾ ਫਜ਼ਲ ਬਖਸ਼, ਹਰ ਸਰੇ ਮੂਯਮ ਜ਼ੁਬਾਂ ਕੁਨ ਅਜ ਕਰਮ, ਤਾਂ ਵੀ ਗੋਇਦ ਵਿਸਵ ਹਕਰਾ ਦਮ ਬਾ ਦਮ, ਦਮ ਬਾ ਦਮ ਮੈਂ ਤੇਰੇ ਗੁਣ ਗਾਵਾਂ। ਤੇ ਕੀ ਮੰਗਾਂ? ਮੈਂ ਇਹ ਮੰਗਾਂ ਤੇਰੇ ਕੋਲੋਂ ਕਿ ਰਸ ਰਸ ਗੁਣ ਗਾਵੋ ਠਾਕੁਰ ਕੇ ਮੋਰੇ ਹਿਰਦੇ।

ਸ਼ਹੀਦਾਂ ਦੀ ਸਰਤਾਜ ਅੱਜ ਦੇ ਵਕਤ ਨੂੰ ਦੇਖਦੇ ਹਾਂ ਛੱਤ ਥੱਲੇ ਬੈਠ ਕੇ ਕਿਤਨੀ ਗਰਮੀ ਮਹਿਸੂਸ ਹੁੰਦੀ ਹੈ।

ਨਾ ਉਹ ਤਖਤ ਨਾ ਤਾਜ ਨਾ ਸਾਜ ਸ਼ਾਹੀ ਜਿਨ੍ਹਾਂ ਨੇ ਹਜ਼ੂਰ ਨੂੰ ਤਵੀ ਤੇ ਤੱਕਿਆ ਨਾ ਉਹ ਤਖਤ ਨਾ ਤਾਜ ਨਾ ਸਾਜ ਸ਼ਾਹੀ ਠਾਠ ਹੋਰ ਹੀ ਅੱਜ ਸਰਕਾਰ ਦਾ ਏ ਸੇਵਾਦਾਰ ਜਿੱਥੇ ਪੱਖਾ ਚੱਲਦੇ ਸੀ ਸੇਵਾਦਾਰ ਜਿੱਥੇ ਪੱਖਾ ਚੱਲਦੇ ਸੀ ਝਲਕ ਅੱਜ ਉੱਥੇ ਧੂਆਂ ਮਾਰਦਾ ਏ ਕਿਉਂਕਿ ਅੱਗ ਦਾ ਧੂਆਂ ਕੋਠੇ ਤੋਂ ਵੀ ਉੱਚਾ ਸੀ ਪਤਾ ਨਹੀਂ ਸ਼ਾਇਦ ਧੂਏ ਨੇ ਇਸ ਲਈ ਆਕਾਸ਼ ਤੇ ਇੱਕ ਛੱਤ ਬਣਾ ਲਈ ਕਿ ਇਹ ਪਾਣੀ ਦਾ ਲਾਲ ਚਾਨਣੀ ਥੱਲੇ ਬਹਿਣ ਵਾਲਾ ਅੱਜ ਇਹਦੇ ਲਈ ਚਾਨਣੀ ਮੈਂ ਹੀ ਬਣਾ ਦਿਆਂ ਸੇਵਾਦਾਰ ਜਿੱਥੇ ਪੱਖਾ ਚੱਲਦੇ ਸੀ ਝਲਕ ਅੱਜ ਉੱਥੇ ਧੂਆਂ ਮਾਰਦਾ ਏ ਫੁੱਲ ਵਰਸਦੇ ਸੀ ਜਿਹੜੀ ਦੇਹ ਉੱਤੇ ਤੱਤੀ ਰੇਤ ਅੱਜ ਕੋਈ ਖਿਲਾਰਦਾ ਏ ਫੁੱਲ ਵਰਸਦੇ ਸੀ ਜਿਹੜੀ ਦੇਹ ਉੱਤੇ ਤੱਤੀ ਰੇਤ ਅੱਜ ਕੋਈ ਖਿਲਾਰਦਾ ਏ ਇੱਕ ਵਾਰ ਰਸਨਾ ਪਵਿੱਤਰ ਕਰੋ ਤੇ ਆਖੋ ਪਿਆਰ ਨਾਲ ਸਤਨਾਮ ਸ੍ਰੀ। ਪਰ ਇੱਕ ਗੱਲ ਹੋਰ ਵੀ ਹੈ ਇਸ ਪਾਣੀ ਦੇ ਲਾਲ ਲਈ ਪਵਿੱਤਰ ਕੋਮਲ ਸਰੀਰ ਜਿਹੜਾ ਮੱਖਣਾ ਨਾਲ ਪਾਲਿਆ ਹੋਇਆ ਅੱਜ ਅੰਮ੍ਰਿਤ ਵੇਲਾ ਹੈ ਮਾਂ ਪਾਣੀ ਗੋਦੀ ਵਿੱਚ ਪਾ ਕੇ ਇਸ ਆਪਣੇ ਲਾਲ ਨੂੰ ਬੜਾ ਪਿਆਰ ਕਰ ਰਹੇ ਨੇ ਬਾਰ ਬਾਰ ਸਿਰ ਨੂੰ ਚੁੰਮ ਰਹੇ ਨੇ। ਧੰਨ ਗੁਰੂ ਰਾਮਦਾਸ ਸਾਹਿਬ ਜਦੋਂ ਆਪਣੇ ਮਹਿਲਾਂ ਚ ਆਏ ਪਾਨੀ ਜੀ ਕਹਿਣ ਲੱਗੇ ਅੱਜ ਸਮਝ ਨਹੀਂ ਆ ਰਹੀ ਬੜਾ ਪਿਆਰਾ ਲੱਗ ਰਿਹਾ ਇਹ ਬਾਲਕ ਦਿਲ ਕਰਦਾ ਇਹਦਾ ਸਿਰ ਚੁੰਮੀ ਜਾਵਾਂ ਦਿਲ ਕਰਦਾ ਮੱਥਾ ਚੁੰਮੀ ਜਾਵਾਂ ਪਿਆਰਾ ਤੇ ਅੱਗੇ ਵੀ ਲੱਗਦਾ ਦਿਲ ਕਰ ਰਿਹਾ ਕਿ ਇਸ ਨੂੰ ਵੇਖੀ ਜਾਵਾਂ ਘਰ ਦਾ ਕੋਈ ਕੰਮ ਨਾ ਕਰਾਂ ਜਦੋਂ ਕਿਤੇ ਰਾਤ ਨੂੰ ਸੁਪਨਾ ਆਉਂਦਾ ਹੈ ਉਦੋਂ ਵੀ ਤਾਂ ਇਹੋ ਹੀ ਲਾਲ ਮੇਰਾ ਮੇਰੇ ਸਾਹਮਣੇ ਹੁੰਦਾ ਹੈ ਪਤਾ ਨਹੀਂ ਅੱਜ ਕਿਉਂ ਪਿਆਰਾ ਲੱਗ ਰਿਹਾ ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਕਹਿੰਦੇ ਨੇ ਪਾਨੀ ਕੋਮਲ ਸਰੀਰ ਨਾ ਵੇਖ ਇਹ ਜਿਤਨਾ ਕੋਮਲ ਸਰੀਰ ਹੈ ਜਿਤਨਾ ਹੀ ਕੋਮਲ ਸਰੀਰ ਇਸ ਦਾ ਹੋ ਰਿਹਾ ਹੈ ਉਤਨੇ ਸਖਤ ਕਸ਼ਟ ਵੀ ਸਹਾਰੇਗਾ ਇੱਕ ਵਾਰੀ ਆਖੋ ਪਿਆਰ ਨਾਲ ਸਤਨਾਮ ਸ੍ਰੀ।
ਇਹ ਸਿਰ ਤੈਨੂੰ ਅੱਜ ਇਸ ਲਈ ਪਿਆਰਾ ਲੱਗ ਰਿਹਾ ਇਹਦੇ ਸਿਰ ਤੇ ਸ਼ਹੀਦਾਂ ਦਾ ਮਕਾਨ ਉਸਰੇਗਾ ਇਹ ਤੇਰਾ ਲਾਲ ਇਸ ਲਈ ਇਹਦਾ ਸਿਰ ਅੱਜ ਤੈਨੂੰ ਪਿਆਰਾ ਲੱਗ ਰਿਹਾ ਕਿਉਂਕਿ ਇਹ ਸਿਰ ਬੜਾ ਕੀਮਤੀ ਇਹ ਐਸਾ ਪਰਉਪਕਾਰ ਕਰੇਗਾ ਬੀਬੀ ਪਾਨੀ ਜਿਸ ਨੇ ਧੰਨ ਗੁਰੂ ਅਮਰਦਾਸ ਸਾਹਿਬ ਆਪਣੇ ਪਿਤਾ ਤੋਂ ਇੱਕ ਦਾਤ ਮੰਗੀ ਸੀ ਕਹਿਣ ਲੱਗੀ ਪਾਤਸ਼ਾਹ ਇਹ ਦਾਤ ਘਰ ਅੰਦਰ ਰਹਿ ਜਾਏ ਹਜ਼ੂਰ ਕਹਿੰਦੇ ਨੇ ਪਾਨੀ ਦਾਤ ਮੰਗਣੀ ਤਾਂ ਸੌਖੀ ਹੈ ਪਰ ਜਿਹੜਾ ਵੀ ਇਸ ਨੂੰ ਝੋਲੀ ਵਿੱਚ ਪਵਾਏਗਾ ਉਹਦੇ ਲਈ ਕੁਝ ਇਮਤਿਹਾਨ ਨੇ ਹਸੂਰ ਕਹਿੰਦੇ ਨੇ ਪਾਨੀ ਅੱਖਾਂ ਬੰਦ ਕਰ ਤੈਨੂੰ ਇੱਕ ਚੀਜ਼ ਵਿਖਾਵਾਂ ਬੀਬੀ ਪਾਨੀ ਸਤਸੰਗਤ ਧਨ ਹੈ ਇਹ ਬੀਬੀ ਪਾਨੀ ਅੱਖਾਂ ਬੰਦ ਕਰਕੇ ਧੰਨ ਗੁਰੂ ਅਮਰਦਾਸ ਸਾਹਿਬ ਪਿਤਾ ਦੇ ਸਾਹਮਣੇ ਬੈਠੀ ਕੀ ਤੱਕਦੀ ਹੈ ਅੱਖਾਂ ਬੰਦ ਨੇ ਕੀ ਤੱਕਦੀ ਹੈ ਇੱਕ ਬਹੁਤ ਵੱਡੀ ਹਵੇਲੀ ਹੈ ਉਸ ਹਵੇਲੀ ਦੇ ਅੰਦਰ ਇੱਕ ਪੱਠੀ ਤਪਦੀ ਇਹ ਨਜ਼ਾਰਾ ਵੇਖ ਰਹੀ ਬੀਬੀ ਪਾਨੀ ਕਈ ਮਣਾ ਮੋਈ ਲੱਕੜਾਂ ਉਸ ਪੱਠੀ ਵਿੱਚ ਪਾਈਆਂ ਗਈਆਂ ਉਹਦੇ ਤੇ ਇੱਕ ਲੋਹੇ ਦੀ ਤਵੀ ਰੱਖੀ ਗਈ ਲੋਕ ਤਾਂ ਸੁਪਨਾ ਦੇਖਦੇ ਨੇ ਬੱਚੀ ਪਾਨੀ ਜਿਹਦੇ ਸਿਰ ਤੇ ਪਿਤਾ ਗੁਰ ਅਮਰਦਾਸ ਸਾਹਿਬ ਮਹਾਰਾਜ ਦਾ ਹੱਥ ਹੈ ਕੀ ਦੇਖਦੀ ਹੈ ਇੱਕ ਤਵੀ ਹੈ ਤਵੀ ਤਪ ਗਈ ਬੜਾ ਸੁੰਦਰ ਇੱਕ ਮਨਮੋਹਣਾ ਇੱਕ ਮਨਮੋਹਣੀ ਤਸਵੀਰ ਵਾਲਾ ਤਵੀ ਦੇ ਉੱਪਰ ਬੈਠ ਗਿਆ ਬੀਬੀ ਪਾਨੀ ਚੌਂਕ ਪਈ ਜਿਸ ਤਰ੍ਹਾਂ ਕੋਈ ਬੰਦਾ ਦਰਵ ਜਾਂਦਾ ਹੈ ਅੱਖਾਂ ਖੋਲੀਆਂ ਪਿਤਾ ਜੀ ਇਹ ਕੌਣ ਹੈ ਮੈਂ ਤੱਕਿਆ ਕਿ ਬੜਾ ਕੋਮਲ ਸਰੀਰ ਜਿਹੜਾ ਫੁੱਲਾਂ ਦੀ ਸੇਜਾ ਤੇ ਵੀ ਬੈਠੇ ਤੇ ਫੁੱਲਾਂ ਨਾਲੋਂ ਵੀ ਕੋਮਲ ਫੁੱਲਾਂ ਦੀ ਸੇਜਾ ਤੇ ਵੀ ਬੈਠੇ ਤੇ ਉਸਨੂੰ ਕੋਈ ਝਰੀਟ ਆ ਜਾਏ ਇਹ ਕੌਣ ਹੈ ਤਵੀ ਤੇ ਬਹਿਣ ਵਾਲਾ ਕੌਣ ਹੈ ਤੇ ਧੰਨ ਗੁਰ ਅਮਰਦਾਸ ਸਾਹਿਬ ਪਾਤਸ਼ਾਹ ਕਹਿੰਦੇ ਨੇ ਤੇਰਾ ਲਾਲ ਜਿਸ ਨੂੰ ਤੂੰ ਝੋਲੀ ਵਿੱਚ ਪਾਇਆ ਹੋਇਆ ਅਜੇ ਇੱਥੇ ਬਸ ਨਹੀਂ ਅਜੇ ਕੁਝ ਹੋਰ ਵੇਖ ਤੱਕਿਆ ਇੱਕ ਬਹੁਤ ਵੱਡਾ ਕਿਲਾ ਹੈ ਇੱਕ ਸੁੰਦਰ ਨੌਜਵਾਨ ਉਸ ਕਿਲੇ ਦੀ ਚਾਰ ਦੀਵਾਰੀ ਅੰਦਰ ਬੈਠਾ ਪਿਤਾ ਜੀ ਇਹ ਕੌਣ ਹੈ ਆਖਿਆ ਗਵਾਲੀਅਰ ਦੇ ਕਿਲੇ ਵਿੱਚ ਤੇਰਾ ਪੁੱਤਰ ਧੰਨ ਗੁਰ ਹਰਗੋਬਿੰਦ ਸਾਹਿਬ
ਇਹ ਤੇਰਾ ਪੋਤਰਾ ਗਵਾਲੀਅਰ ਦੇ ਕਿਲੇ ਵਿੱਚ ਅਜੇ ਬਸ ਨਹੀਂ ਕੀ ਤੱਕਿਆ ਕਿ ਇੱਕ ਚੌਂਕ ਹੈ ਉਸ ਚੌਂਕ ਦੇ ਵਿੱਚ ਹਜ਼ਾਰਾਂ ਲੋਕ ਵੇਖ ਰਹੇ ਨੇ ਤੇ ਕੋਈ ਸਿਰ ਝੁਕਾ ਕੇ ਖੜਾ ਸੀ ਜਪਜੀ ਸਾਹਿਬ ਦਾ ਪਾਠ ਕਰ ਰਿਹਾ ਸੀ ਤੇ ਬੀਬੀ ਪਾਨੀ ਕਹਿਣ ਲੱਗੀ ਇਹ ਕੌਣ ਹੈ ਤੇ ਕਹਿੰਦੇ ਨੇ ਇਹ ਤੇਰਾ ਪੜਪੋਤਰਾ ਹੈ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਪਰ ਅਜੇ ਤੱਕ ਬੀਬੀ ਭਾਨੀ ਨੂੰ ਸਮਝ ਨਹੀਂ ਆ ਰਹੀ ਕਿ ਮੈਂ ਨਜ਼ਾਰਾ ਕੀ ਵੇਖ ਰਹੀ ਹਾਂ ਆਖਿਆ ਕੁਝ ਹੋਰ ਵੇਖ ਕਿਉਂਕਿ ਤੂੰ ਕਿਹਾ ਸੀ ਕਿ ਇਹ ਦਾਤ ਮੇਰੀ ਝੋਲੀ ਚ ਪਾ ਦਿਓ ਬੱਚੀ ਇਹ ਦਾਤ ਪਵਾਣੀ ਤਾਂ ਬੜੀ ਸੌਖੀ ਹੈ ਅਜੇ ਹੋਰ ਵੇਖ ਕੀ ਵੇਖਿਆ ਦੋ ਨੀਹਾਂ ਵਿੱਚ ਖੜੇ ਨੇ ਥੋੜੀ ਦੇਰ ਬਾਅਦ ਇੱਟਾਂ ਦੀ ਕੰਧ ਉੱਪਰ ਆ ਰਹੀ ਹੈ ਕਹਿਣ ਲੱਗੀ ਪਿਤਾ ਜੀ ਇਹ ਕੀ ਹੈ ਆਖਿਆ ਬੱਚੀਏ ਇਹ ਵੀ ਤਾਂ ਤੇਰੀ ਸੰਤਾਨ ਹੈ ਇਹ ਕੰਧਾਂ ਵਿੱਚ ਅਲੋਪ ਹੋ ਗਏ ਚਮਕੌਰ ਵਿੱਚ ਸ਼ਹੀਦੀ ਪ੍ਰਾਪਤ ਕਰ ਗਏ ਅਜੇ ਬਸ ਨਹੀਂ ਕੀ ਦੇਖਿਆ ਕਿ ਇੱਕ ਮਾਹੀ ਦੇ ਗੁਣ ਗੰਦਾ ਹੋਇਆ ਪੈਰਾਂ ਵਿੱਚ ਜੋੜਾ ਕੋਈ ਨਹੀਂ ਇੱਕ ਜੰਗਲ ਵਿੱਚ ਕੰਡਿਆਂ ਤੇ ਸੈਰ ਕਰ ਰਿਹਾ ਤਖਤ ਤੇ ਬਹਿਣ ਵਾਲਾ ਕੰਡਿਆਂ ਤੇ ਸੈਰ ਕਰ ਰਿਹਾ ਕੁਛ ਗਾ ਰਿਹਾ ਸੀ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਪੈਰਾਂ ਵਿੱਚ ਛਾਲੇ ਨੇ ਜਾਮਾਂ ਲੀਰੋ ਲੀਰ ਹੋ ਗਿਆ ਸੱਚੇ ਪਾਤਸ਼ਾਹ ਇਹ ਕੌਣ ਹੈ ਆਖਿਆ ਇਹ ਵੀ ਤੇਰੀ ਸੰਤਾਨ ਹੈ ਤੇ ਫਿਰ ਸਿਰ ਤੋਂ ਹੱਥ ਚੁੱਕ ਲਿਆ ਆਖਿਆ ਬੱਚੀਏ ਜਿਹੜਾ ਵੀ ਇਸ ਦਾਤ ਨੂੰ ਝੋਲੀ ਵਿੱਚ ਪਵਾਏਗਾ ਦਾਤ ਨੂੰ ਝੋਲੀ ਵਿੱਚ ਪਵਾਉਣ ਤੋਂ ਪਹਿਲਾਂ ਇਹ ਸਾਰੇ ਕਸ਼ਟ ਆਪਣੀ ਝੋਲੀ ਵਿੱਚ ਪਵਾਉਣੇ ਪੈਣਗੇ ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ ਤੇ ਬੀਬੀ ਪਾਨੀ ਕਹਿਣ ਲੱਗੀ ਪਾਤਸ਼ਾਹ ਇਹ ਜਿਹੜੀ ਦਾਤ ਹੈ ਇਹ ਦਾਤ ਮੇਰੀ ਝੋਲੀ ਵਿੱਚ ਬਾਅਦ ਵਿੱਚ ਪਾਇਓ ਪਹਿਲਾਂ ਇਹ ਸਾਰੇ ਕਸ਼ਟ ਮੈਨੂੰ ਮਨਜ਼ੂਰ ਨੇ ਪਾ ਦਿਓ ਮੇਰੀ ਝੋਲੀ ਵਿੱਚ ਅੱਜ ਸਮਾਂ ਆਇਆ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ

ਸਾਡੇ ਲਈ ਤੇ ਹਜ਼ੂਰ ਨੇ ਹੁਕਮ ਕੀਤਾ ਕਿ ਤੁਸੀਂ ਠੰਡੀ ਲੱਸੀ ਪੀਣੀ ਹੈ, ਠੰਡਾ ਸ਼ਰਬਤ ਪੀਣਾ ਹੈ। ਤੇ ਆਪ ਹਜ਼ੂਰ ਨੇ ਤਵੀ ਤੇ ਆਸਣ ਲਾਇਆ ਹੋਇਆ। ਅੱਜ ਸਾਈਂ ਮੀਆਂ ਮੀਰ ਨੇ ਥੋੜਾ ਜਿਹਾ ਰੋਸ ਕੀਤਾ ਤੇ ਹਜ਼ੂਰ ਕਹਿੰਦੇ, ਇੱਕ ਜ਼ੁਲਮ ਭਾਵੇਂ ਜ਼ੁਲਮ ਕਰਦਾ ਹੋਵੇ, ਉਸ ਬਦਲੇ ਦੇਸ਼ ਦੁਖਾਈ ਦਾ ਨਹੀਂ। ਜ਼ੁਲਮ ਤਾਂ ਇੱਕ ਕਰ ਰਿਹਾ। ਆ ਪੜ੍ਹਦੇ ਹੋ ਨਾ ਤੁਸੀਂ ਸ੍ਰੀ ਸੁਖਮਨੀ ਸਾਹਿਬ, ਉਹਦੇ ਵਿੱਚ ਹਜ਼ੂਰ ਨੇ ਇੱਕ ਬਚਨ ਆਖਿਆ,

ਜਦੋਂ ਕਿਤੇ ਪੜਿਆ ਕਰੋ ਨਾ ਸੁਖਮਨੀ ਸਾਹਿਬ, ਉਦੋਂ ਇਹ ਸੋਚ ਕੇ ਪੜਿਆ ਕਰੋ ਮੈਂ ਸੁਖਮਨੀ ਸਾਹਿਬ ਦਾ ਪਾਠ ਕਰ ਰਿਹਾ ਤੇ ਗੁਰੂ ਅਰਜਨ ਦੇਵ ਮਹਾਰਾਜ ਆਪ ਸੁਣ ਰਹੇ ਨੇ।

ਦੇਗ ਵਿੱਚ ਆਸਣ ਲਾਇਆ। ਹਜ਼ੂਰ ਕਹਿੰਦੇ ਨੇ ਚੰਦੋ ਤੈਨੂੰ ਪਤਾ ਹੈ ਇੱਕ ਗੱਲ ਦਾ, ਇੱਕ ਸੋਨੇ ਦਾ ਢੇਲਾ ਇੱਕ ਸੋਨੇ ਦੀ ਡਲੀ ਕਿਸੇ ਪੁਰਸ਼ ਨੇ ਚਾਹਿਆ ਕਿ ਇਸ ਡਲੀ ਦੇ 100 ਟੁਕੜੇ ਕਰਦੇ ਹਾਂ, ਉਸਨੇ ਉਸ ਡਲੀ ਦੇ 100 ਟੁਕੜੇ ਕਰ ਦਿੱਤੇ। ਹਜ਼ੂਰ ਕਹਿੰਦੇ ਨੇ ਚੰਦੂ 100 ਟੁਕੜਿਆਂ ਤੋਂ ਬਾਅਦ ਇਹ ਦੱਸ ਉਸਦੀ ਕੀਮਤ ਕਿਤਨੀ ਘਟੇਗੀ। ਚੰਦੂ ਲਾਜਵਾਬ ਸੀ, ਕਿਵੇਂ ਦੱਸੇ ਇੱਕ ਡਲੀ ਦੇ 100 ਟੁਕੜੇ ਕਰ ਦਿੱਤੇ, ਟੁਕੜੇ ਸਾਹਮਣੇ ਪਏ ਨੇ, ਹੈ ਤਾਂ ਸੋਨਾ ਪਰ ਸੋਨੇ ਦੇ ਟੁਕੜੇ ਹੋ ਗਏ। ਇਹੋ ਹੀ ਤਾਂ ਪਾਵਨ ਸਰੀਰ, ਤਖਤ ਤੇ ਬਹਿਣ ਵਾਲਾ ਅੱਜ ਚਾਰੇ ਪਾਸੇ ਸਰੀਰ ਦੇ ਛਾਲੇ ਹੋ ਗਏ, ਟੁਕੜੇ ਹੋ ਗਏ ਸਰੀਰ ਦੇ, ਸੋਨੇ ਦੇ ਟੁਕੜੇ ਹੋ ਗਏ। ਚੰਦੂ ਚੁੱਪ ਹੈ। ਹਜ਼ੂਰ ਕਹਿੰਦੇ ਨੇ ਚੰਦੂ ਜੇ ਕਿਸੇ ਸ਼ਰੀਫ ਨੂੰ ਮੁਸੀਬਤ ਵਿੱਚ ਪਾ ਦਿੱਤਾ ਜਾਏ, ਦੁੱਖਾਂ ਦੀਆਂ ਦੀਵਾਰਾਂ ਉਹਦੇ ਆਸੇ ਪਾਸੇ ਬਣਾ ਦਿੱਤੀਆਂ ਜਾਣ, ਉਹਦੀ ਸ਼ਰਾਫਤ ਕਿਤਨੀ ਕੁ ਘਟੇਗੀ। ਤਾਂ ਗੁਰਮੁਖ ਕਿਸੇ ਗੁਰਮੁਖ ਨੇ ਲਿਖਿਆ, ਸ਼ਰੀਫੋਂ ਕੀ ਮੁਸੀਬਤ ਮੇਂ ਸ਼ਰਾਫਤ ਕਮ ਨਹੀਂ ਹੋਤੀ। ਕੀ ਹੋਇਆ ਜੇ ਤੂੰ ਤਵੀ ਤੇ ਬਿਠਾ ਲੈ, ਕੀ ਹੋਇਆ ਜੇ ਤੂੰ ਉਬਲਤੀ ਦੇਗ ਵਿੱਚ ਬਿਠਾ ਲੈ, ਕੀ ਹੋਇਆ ਜੇ ਤੂੰ ਸਿਰ ਤੇ ਰੇਤ ਪਾਈ, ਕੀ ਹੋਇਆ ਜੇ ਸਰੀਰ ਤੇ ਛਾਲੇ ਹੋ ਗਏ। ਸ਼ਰੀਫੋਂ ਕੀ ਮੁਸੀਬਤ ਮੇਂ ਸ਼ਰਾਫਤ ਕਮ ਨਹੀਂ ਹੋਤੀ, ਕਰੋ ਸੋਨੇ ਕੇ 100 ਟੁਕੜੇ ਕੇ ਕੀਮਤ ਕਮ ਨਹੀਂ ਹੋਤੀ। ਭਲਾ ਕਦੇ ਸੋਨੇ ਦੀ ਵੀ ਕੀਮਤ ਘੱਟ ਹੋਈ? 100 ਟੁਕੜੇ ਨਹੀਂ, ਭਾਵੇਂ ਕੋਈ ਹਜ਼ਾਰਾਂ ਟੁਕੜੇ ਕਰ ਦੇਵੇ, ਕੀਮਤ ਨਹੀਂ ਘੱਟ ਹੁੰਦੀ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ। ਹਜ਼ੂਰ ਕਹਿੰਦੇ ਨੇ ਮੀਆਂ ਮੀਰ ਜੀ ਤੁਸੀਂ ਇਸ ਹਵੇਲੀ ਚੋਂ ਬਾਹਰ ਚਲੇ ਜਾਓ, ਕਿਉਂਕਿ ਸਾਕਾ ਬੜਾ ਦਰਦਨਾਕ ਹੈ, ਤੁਹਾਡੇ ਤੋਂ ਸਹਿਆ ਨਹੀਂ ਜਾਣਾ ਜਦੋਂ ਮੈਂ ਤਵੀ ਤੋਂ ਉੱਠ ਕੇ ਤੇ ਦੇਗ ਵਿੱਚ ਬੈਠਾਂਗਾ। ਮੀਆਂ ਮੀਰ ਜੀ ਕਹਿੰਦੇ ਨੇ ਪਾਤਸ਼ਾਹ ਕਹਿਣ ਲੱਗਾ ਅਮੀਰੀ ਕੀ ਤੋ ਐਸੀ ਕੀ ਕਿ ਆਪਣਾ ਘਰ ਲੁਟਾ ਬੈਠੇ, ਫਕੀਰੀ ਕੀ ਤੋ ਐਸੀ ਕੀ ਤੇ ਤੇਰੇ ਦਰ ਪੇ ਆ ਬੈਠੇ। ਹੁਣ ਤਾਂ ਮੈਂ ਤੇਰੇ ਦਰ ਦਾ ਪੁਜਾਰੀ ਹਾਂ, ਭਾਵੇਂ ਤਵੀ ਤੇ ਬੈਠ ਭਾਵੇਂ ਦੇਗ ਵਿੱਚ ਬੈਠ, ਤੂੰ ਓ ਸੁਖ ਦੇਣ ਵਾਲਾ ਹੈ, ਤੂੰ ਓ ਦੁੱਖ ਦੇਣ ਵਾਲਾ। ਆਓ ਸਤ ਸੰਗਤ, ਆਖਰੀ ਪੰਕਤੀ ਸਾਰੇ ਪੜ੍ਹੀਏ, ਕਿਤਨੀ ਸੇਵਾ ਪ੍ਰਵਾਨ ਕਰਨੀ। ਕੋਈ ਵੀ ਰਸਨਾ ਖਾਲੀ ਨਾ ਰਵੇ।

ਗੁਰੂ ਅਰਜਨ ਸਾਹਿਬ ਨੂੰ ਲਾਹੌਰ ਭੇਜਿਆ ਤੇ ਨਾਲੇ ਕਿਹਾ, ਬੇਟਾ ਜਦੋਂ ਤੱਕ ਅਸੀਂ ਬੁਲਾਈਏ ਨਾ ਤੁਸੀਂ ਵਾਪਸ ਨਹੀਂ ਆਣਾ। ਜਿਸ ਕੰਮ ਵਾਸਤੇ ਭੇਜਿਆ ਸੀ

ਸੁਣਿਆ ਲੈ ਕੇ ਨਹੀਂ ਆਇਆ ਤੇ ਅੱਖਾਂ ਵਿੱਚ ਜਲ ਭਰ ਆਇਆ ਅਥਰੂ ਕਿਰਨ ਲੱਗ ਪਏ ਕਿ ਹਾਲੇ ਵੀ ਕੋਈ ਸੁਣਿਆ ਨਹੀਂ।

ਕੋਠੇ ਤੋਂ ਥੱਲੇ ਉਤਰੇ ਕਮਰੇ ਵਿਚ ਆ ਕੇ ਬੈਠੇ ਨੇ ਕਹਿਣ ਲੱਗੇ ਮਨਾ ਹੁਣ

ਕਲਮ ਲਈ ਕਾਗਜ਼ ਲਿਆ ਚਿੱਠੀ ਲਿਖਣ ਬੈਠੇ ਪਰ ਕਹਿੰਦੇ ਨੇ ਮਨਾ ਆਪਣੀ ਸੁੱਖ ਸਾਂਦ ਲਿਖਾਂ ਪਰ ਮੇਰਾ ਤੇ ਮਨ ਤੜਫਦਾ ਪਿਤਾ ਗੁਰੂ ਦੀ ਸੁੱਖ ਸਾਂਦ ਲਿਖਾਂ ਉਹ ਤਾਂ ਹਮੇਸ਼ਾ ਹੀ ਸੁੱਖ ਵਿੱਚ ਨੇ ਫਿਰ ਕੀ ਲਿਖਾਂ ਚਿੱਠੀ ਵਿੱਚ ਕਹਿਣ ਲੱਗੇ ਮਨਾ ਕਿਉਂ ਨਾ ਆਪਣੇ ਮਨ ਦੀ ਤੜਫ ਲਿਖਾਂ ਇਸ ਚਿੱਠੀ ਦੇ ਵਿੱਚ ਤੇ ਕੀ ਲਿਖਿਆ।

ਮੇਰਾ ਮਨ ਤੜਫਦਾ ਦਰਸ਼ਨਾਂ ਵਾਸਤੇ ਰਹਿਣ ਨਹੀਂ ਆਉਂਦਾ ਪਹਿਲਾ ਪੈਰਾ ਲਿਖਿਆ ਲਿਖ ਕੇ ਭੇਜ ਦਿੱਤਾ ਪਰ ਕੋਈ ਜਵਾਬ ਨਹੀਂ ਆਇਆ ਦੂਸਰੀ ਚਿੱਠੀ ਲਿਖਣ ਬੈਠੇ ਕਹਿਣ ਲੱਗੇ ਹੁਣ ਕੀ ਲਿਖਾਂ ਤੜਫ ਤਾਂ ਲਿਖੀ ਪਰ ਜਵਾਬ ਨਹੀਂ ਆਇਆ ਫਿਰ ਖਿਆਲ ਗਿਆ ਐ ਮਨਾ ਉਹ ਧਰਤੀ ਕੈਡੀ ਭਾਗਾਂ ਵਾਲੀ ਏ ਜਿੱਥੇ ਮੇਰਾ ਪੁੱਤ ਪਿਤਾ ਗੁਰੂ ਆਪ ਬੈਠੇ ਉੱਥੇ ਦੇ ਰਹਿਣ ਵਾਲੇ ਜੀਵ ਕਿੰਨੇ ਭਾਗਾਂ ਵਾਲੇ ਨੇ ਜਿਨ੍ਹਾਂ ਦੇ ਕੋਲ ਉਹ ਗੁਰੂ ਪਿਆਰਾ ਬੈਠਾ ਉਹ ਧਰਤੀ ਉਹ ਦੇਸ਼ ਕੈਡੇ ਭਾਗਾਂ ਵਾਲਾ ਹੈ ਜਿੱਥੇ ਗੁਰੂ ਆਪ

ਹੁਣ ਕਦੋਂ ਮਿਲਾਂਗੇ ਮੇਰੀ ਤਨ ਨਾ ਰਾਤ ਬੀਤਦੀ ਨਾ ਦਿਨ ਲੰਘਦਾ ਇਹ ਪੈਰਾ ਲਿਖੇ ਭੇਜੇ ਹੈ ਪਿਤਾ ਗੁਰੂ ਨੂੰ ਮਿਲਿਆ ਕਹਿਣ ਲੱਗੇ ਮੇਰਾ ਬੇਟਾ ਮੇਰਾ ਆਗਿਆਕਾਰੀ ਪੁੱਤਰ ਤੜਫਦਾ ਪਿਆ ਉਸੇ ਵਕਤ ਕਿਹਾ ਜਾਓ ਭਾਈ ਮੇਰੇ ਉਸ ਆਗਿਆਕਾਰੀ ਪੁੱਤਰ ਨੂੰ ਲੈ ਕੇ ਆਓ ਦਰਬਾਰ ਹਾਜ਼ਰ ਹੋਏ ਪਿਤਾ ਗੁਰੂ ਦੇ ਦਰਸ਼ਨ ਕੀਤੇ ਨੇ ਪਿਤਾ ਗੁਰੂ ਨੇ ਘੁੱਟ ਕੇ ਸੀਨੇ ਨਾਲ ਲਾਇਆ ਮਾਨੋ ਦੋ ਜੋਤਾਂ ਇੱਕ ਹੋ ਗਈਆਂ ਹਰ ਪਾਸੇ ਇੱਕ ਆਨੰਦ ਜਿਹਾ ਖਿਲਰ ਗਿਆ ਤੇ ਬੇਮੁਹਾਰਾ ਮਨ ਇਹ ਕਹਿ

0: ਉੱਥੇ ਮਾੜੇ ਕਰਮ ਕਰਨ ਦੇ ਨਾਲ ਜੀਵ ਨਰਕਾਂ ਦਾ ਭਾਗੀ ਬਣ ਜਾਂਦਾ। ਸਾਧ ਸੰਗਤ ਬੋਲੋ ਸ੍ਰੀ
1: ਵਾਹਿਗੁਰੂ।
0: ਸਾਹਿਬ ਜੀ ਕਹਿੰਦੇ ਹਨ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ, ਵਹੀ ਆਖਦੇ ਹਨ ਖਾਤੇ ਨੂੰ। ਉਹ ਜਿਹੜਾ ਖਾਤਾ ਜਿਹਦੇ ਵਿੱਚ ਤੂੰ ਲੇਖ ਲਿਖ ਰਹੇ ਹੋ, ਚੰਗੇ ਲਿਖ ਲੈ ਜਾਂ ਭਾਵੇਂ ਮੰਦੇ ਲਿਖ, ਅੱਛੇ ਲਿਖ ਭਾਵੇਂ ਬੁਰੇ ਲਿਖ। ਤਾਂ ਬਾਬਾ ਫਰੀਦ ਕਹਿੰਦਾ ਹੈ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਜੇ ਲਿਖ ਬੈਠੇ ਤਾਂ ਆਪ ਨੜੇ ਗਿਰੀਬਾਨ ਮੇ ਸਿਰ ਨੀਵਾਂ ਕਰ ਵੇਖ। ਹੁਣ ਵੇਲਾ ਹੀ ਆ ਕੀਤੇ ਹੋਏ ਗੁਨਾਹ ਕੀਤੇ ਹੋਏ ਪਾਪ ਬਖਸ਼ਾ ਲੈ, ਸੰਗਤ ਵਿੱਚ ਆ ਕੇ ਨਾਮ ਜਪ ਕੇ ਸੰਗਤ ਦੀ ਸੇਵਾ ਕਰਕੇ ਤੇਰੇ ਕੀਤੇ ਹੋਏ ਪਾਪ ਲੈ ਜਾਣਗੇ। ਜੇ ਇੱਥੇ ਨਹੀਂ ਬਖਸ਼ਾਵੇਂਗਾ ਤਾਂ ਫਿਰ ਦਰਗਾਹ ਵਿੱਚ ਤੇਰਾ ਲੇਖਾ ਖੜੋਤਾ ਹੈ। ਕਈ ਕਹਿੰਦੇ ਹਨ, ਇਹ ਜੱਗ ਮਿੱਠਾ ਅਗਲਾ ਕਿਸ ਡਿੱਠਾ, ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਜੇ ਮੇਰੀ ਸੁਮਤੀ ਲੈਣੀ ਹੈ, ਕੋਈ ਆਮ ਬੰਦਾ ਆਖੇ ਤਾਂ ਬੇਸ਼ੱਕ ਝੂਠ ਮੰਨ ਲਓ, ਲੇਕਿਨ ਗੁਰੂ

ਪੰਜਾਬ ਵਿਚ ਮਾਝੇ ਦੀ ਲੋਕ ਧੁਨ ਤੋਂ ਮਾਝ ਰਾਗ ਵਿਕਸਿਤ ਹੋਇਆ। ਭਾਰਤੀ ਸੰਗੀਤ ਵਿਚ ਇਸ ਰਾਗ ਦਾ ਕਿਤੇ ਵੀ ਕੋਈ ਉਲੇਖ ਨਹੀਂ ਮਿਲਦਾ। ਮਾਝ ਰਾਗ ਭਾਰਤੀ ਸੰਗੀਤ ਨੂੰ ਗੁਰੂ ਸਾਹਿਬਾਨ ਦੀ ਅਨੁਪਮ ਦੇਣ ਹੈ। ਆਤਮਿਕ ਸਫ਼ਰ ਤੈਅ ਕਰਦੀ ਮਾਝ ਵਿਚ ਲੰਘਦੀ ਆਤਮਾ ਹੂਕ ਕੱਢਦੀ ਹੈ, ਹੇਕ ਲਗਾਉਂਦੀ ਹੈ, ਵਿਛੋੜੇ ਦੀ ਕਸਕ ਮਹਿਸੂਸ ਕਰਦੀ ਹੋਈ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਬ ਕਰੇ ਚਾਤਰ ਕੀ ਨਿਆਈ ਦਾ ਵਿਰਲਾਪ ਕਰਦੀ ਹੈ। ਗੁਰੂ ਅਰਜਨ ਦੇਵ ਜੀ ਦਾ ਬਾਰਾਂਮਾਂਹ ਵੀ ਇਸੇ ਰਾਗ ਵਿਚ ਹੈ। ਨਿਰੋਲ ਪੰਜਾਬ ਦਾ ਰਾਗ ਹੋਣ ਕਰਕੇ ਇਸ ਵਿਚ ਭਗਤਾਂ ਦੀ ਬਾਣੀ ਨਹੀਂ ਹੈ। ਇਸ ਰਾਗ ਵਿਚ ਦੋਨੋਂ ਗੰਧਾਰ ਅਤੇ ਦੋਨੋਂ ਨਿਸ਼ਾਦ ਲੱਗਦੇ ਹਨ, ਬਾਕੀ ਸਾਰੇ ਸ਼ੁੱਧ ਸਵਰ ਲੱਗਦੇ ਹਨ। ਇਸ ਦਾ ਵਾਦੀ ਰੇ ਸੰਵਾਦੀ ਪਾ ਹੈ, ਗਾਇਨ ਸਮਾਂ ਸ਼ਾਮ ਦਾ ਸੰਧੀ ਪ੍ਰਕਾਸ਼ ਮੰਨਿਆ ਹੈ। ਲਓ ਹੁਣ ਸਰਵਣ ਕਰੋ ਮਾਝ ਰਾਗ ਵਿਚ ਦੋ ਸ਼ਬਦਾਂ ਦਾ ਗਾਇਨ। ਪਹਿਲਾ ਸ਼ਬਦ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਰਚਨਾ ਹੈ ਅਤੇ ਕੀਰਤਨ ਕਰ ਰਹੇ ਹਨ ਡਾਕਟਰ ਗੁਰਨਾਮ ਸਿੰਘ ਜੀ। ਸ਼ਬਦ ਦੀ ਪਹਿਲੀ ਤੁਕ ਹੈ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ, ਅਤੇ ਦੂਜਾ ਸ਼ਬਦ ਜਿਸ ਨੂੰ ਗਾਇਨ ਕਰ ਰਹੇ ਹਨ ਪ੍ਰੋਫੈਸਰ ਹਰਚੰਦ ਸਿੰਘ ਜੀ। ਸ਼ਬਦ ਦੀ ਪਹਿਲੀ ਤੁਕ ਹੈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਵ ਤੂੰ ਮੇਰਾ ਭਰਾਤਾ। ਪਹਿਲਾ ਸ਼ਬਦ ਪੇਸ਼ ਕਰ ਰਹੇ ਨੇ ਡਾਕਟਰ ਗੁਰਨਾਮ ਸਿੰਘ ਜੀ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ।

Thank you.

ਮੇਰਾ ਤਨ ਗੁਰੂ ਨਾਨਕ ਪਾਤਸ਼ਾਹ ਹੈ। ਕਲਯੁਗੀ ਜੀਵਾਂ ਦੇ ਉਧਾਰ ਕਰਨ ਵਾਸਤੇ ਜਾ ਰਹੇ ਸੋਲਾ ਕਲਾ ਸੰਪੂਰਨ ਚੱਲਿਆ ਅਨੰਤ ਕਲਾ ਹੋਏ ਠਾਕੁਰ ਸਰੇ

0: kalası. Kalasının şakti. Narankar'ın şakti. Trete yugde avtar Bhagwan Ram Chandji 14 kalası. ਦੁਆਪਰ ਜੁਗ ਦੇ ਅਵਤਾਰ ਭਗਵਾਨ ਕ੍ਰਿਸ਼ਨ ਜੀ 16 ਕਲਾ ਲੈ ਕੇ ਆਏ ਪਰ ਨਿਰੰਕਾਰ ਦੀ ਸਾਰੀ ਸ਼ਕਤੀ ਦਾ ਮਾਲਿਕ ਕੌਣ ਪਿਆਰ ਨਾਲ ਸਾਰੇ ਆਖੋ
1: ਧੰਨ ਨਾਮ
0: ਬਾਣੀ ਲਿਖਿਆ ਅਨੰਤ ਕਲ ਜਿਹਦੀ ਗਿਣਤੀ ਮਿਣਤੀ ਕੋਈ ਜਿਸ ਤਰ੍ਹਾਂ ਵਾਹਿਗੁਰੂ ਬੇਅੰਤ ਹੈ ਉਸਦੀ ਸ਼ਕਤੀ ਵੀ ਬੇਅੰਤ ਹੈ ਉਸ ਸ਼ਕਤੀ ਨੂੰ ਲੈ ਕੇ ਅਰਸ਼ਾਂ ਤੋਂ ਹਰਸ਼ਾਂ ਤੇ ਮਾਤਮਾ ਦੇ ਜੀਵਾਂ ਦੀ ਕਲਿਆਣ ਕਰਨ ਵਾਸਤੇ ਆਪ ਨਿਰੰਕਾਰ ਮੇਰਾ ਧੰਨ ਗੁਰੂ ਨਾਨਕ ਪਾਤਸ਼ਾਹ ਬਣ ਕੇ ਸਾਹਿਬਾਂ ਨੇ ਤੱਕਿਆ ਸੰਸਾਰ ਰੋਗੀ ਹੈ ਮਾਤ ਲੋਕ ਦੇ ਰਹਿਣ ਵਾਲੇ ਇਨਸਾਨ ਸਾਰੇ ਰੋਗੀ ਕਿਸੇ ਨੂੰ ਕੋਈ ਦੁੱਖ ਹੈ ਕਿਸੇ ਨੂੰ ਕੋਈ ਦੁੱਖ ਤੋ ਜਗਤ ਦੀ ਹਾਲਤ ਨੂੰ ਤੱਕ ਕੇ ਹਜ਼ੂਰ ਅੱਜ ਜਾ ਰਹੇ ਹਨ ਜਾ ਰਿਹਾ ਹੈ ਸੱਚਾ ਵੈਦ ਰੋਗੀ ਮਨਾਂ ਨੂੰ ਆਰੋਗ ਕਰਨਾ ਦੁਖੀ ਜਨਤਾ ਨੂੰ ਸੁੱਖ ਦੇਣਾ ਹਉਮੈ ਰੋਗ ਮਾਨੁਖ ਕੋ ਦਿੰਦਾ ਕਾਮ ਰੋਗ ਮੈਂਗਲ ਬਸਤੀ ਨਾ ਦ੍ਰਿਸ਼ਟ ਰੋਗ ਪਚ ਮੂਏ ਪਤੰਗਾ ਨਾਦ ਰੋਗ ਖਪ ਗਏ ਕੁਰੰਗਾ ਅਗਰ ਕਹਿੰਦੇ ਜੋ ਜੋ ਦੀਸ਼ ਹੈ ਸੋ ਸੋ ਰੋਗੀ ਹਰ ਕੋਈ ਜੋ ਜੋ ਦੀਸ਼ ਹੈ ਸੋ ਸੋ ਰੋਗੀ ਬਾਲੀ ਰੋਵੇ ਨਾਏ ਭਤਾਰ ਨਾਨਕ ਦੁਖੀਆ ਕਿਸੇ ਨੂੰ ਕੋਈ ਦੁੱਖ ਲੱਗਾ ਹੈ ਕਿਸੇ ਨੂੰ ਕੋਈ ਜਿਹਦੇ ਕੋਲ ਮਾਇਆ ਨਹੀਂ ਹੈ ਉਹ ਵੀ ਦੁਖੀ ਕਈਆਂ ਕੋਲ ਬਹੁਤੀ ਆ ਗਈ ਹੈ ਉਹ ਵੀ ਜਿਹਦੇ ਕੋਲ ਮਾਇਆ ਨਹੀਂ ਉਹ ਵੀ ਰਾਤ ਦਿਨ ਹਾਏ ਮਾਇਆ ਦੀ ਕਲਪਨਾ ਤੇ ਜੇ ਕਿਸੇ ਕੋਲ ਬਹੁਤੀ ਆ ਗਈ ਹੈ ਉਹ ਵੀ ਅਜੂਰ ਬਾਣੀ ਫਰਮਾਉਂਦੇ ਜਿਸ ਗ੍ਰਹਿ ਬਹੁਤੀ ਤਿਸ ਗ੍ਰਹਿ ਚਿੰਤਾ ਜਿਹਦੇ ਕੋਲ ਨਹੀਂ ਉਹ ਮਾਇਆ ਚਾਹੁੰਦਾ ਤੇ ਜੇ ਕਿਸੇ ਕੋਲ ਬਹੁਤੀ ਆ ਗਈ ਹੈ ਉਹਨੂੰ ਨੀਂਦ ਨਹੀਂ ਆਉਂਦੀ ਕਿ ਕਿਧਰੇ ਮਾਇਆ ਦੇ ਲਾਲਚ ਵਿੱਚ ਚੋਰ ਆ ਕੇ ਮੇਰਾ ਸਿਰ ਹੀ ਨਾ ਵੜ ਦੇ ਉਹਨੂੰ ਰਾਤੀ ਨੀਂਦ ਜਿਸ ਗ੍ਰਹਿ ਬਹੁਤੀ ਤਿਸ ਗ੍ਰਹਿ ਚਿੰਤਾ ਜਿਸ ਗ੍ਰਹਿ ਥੋੜੀ ਸੋ ਫਿਰੇ ਔਰ ਬਣਤਾ ਜਿਹਦੇ ਕੋਲ ਨਹੀਂ ਉਹ ਵੀ ਦੁਖੀ ਜਿਹਦੇ ਕੋਲ ਹੈ ਉਹ ਵੀ ਜਿਹਦੇ ਘਰ ਪੁੱਤਰ ਨਹੀਂ ਹੈ ਉਹ ਵੀ ਦੁਖੀ ਰਾਤ ਦਿਨ ਅਰਦਾਸਾਂ ਕਰਦਾ ਹੈ ਵਾਹਿਗੁਰੂ ਮੈਨੂੰ ਪੁੱਤਰ ਦੀ ਦਾਤ ਪਰ ਕਈ ਪੁੱਤਰਾਂ ਤੋਂ ਵੀ ਤੰਗ ਪੈਰੀ ਸਾਹਿਬ ਜਿਹਦੇ ਘਰ ਪੁੱਤਰ ਨਹੀਂ ਉਹ ਵੀ ਦੁਖੀ ਤੇ ਜੇ ਪੁੱਤਰ ਨਲਾਇਕ ਹੋ ਗਿਆ ਮਾਤਾ ਪਿਤਾ ਤਨ ਦੁਖੀ ਜਿਹਦੇ ਘਰ ਹੈ ਉਹ ਵੀ ਦੁਖੀ ਜਿਹਦੇ ਘਰ ਕੋਈ ਸ਼ੁੱਧ ਤੇ ਮਾਣ ਵਡਿਆਈ ਵਾਸਤੇ ਧਰਮ ਦਾ ਸਾਰੀ ਦੁਨੀਆ ਜੋ ਜੋ ਦਿਸ ਹੈ ਸੋ ਸੋ ਰੋਗੀ ਕਿਸੇ ਨੂੰ ਤਨ ਦਾ ਰੋਗ ਲੱਗਾ ਕਿਸੇ ਨੂੰ ਮਨ ਦਾ ਰੋਗ ਲੱਗਾ ਅਰੋਗ ਕੌਣ इस दुनिया में आरोप कौन है तो हजूर परमानंद वाणी जो जो दिश है सो सो रोगी रोग रहित मेरा सतगुरु है। आरोग सतगुरु आरोग कौन है प्यार नाल सारे आखो तन गुरु नानक अज आरोग दाता दुनिया नो आरोग करने वास्ते जा रहे पिछे मरदाना मोडे ते रवाब भरे सोचा ते दलीला तुरै जा मरदाना सोचता पता नहीं मालिक किधर का काफी समा हो गए तुरे ही जाने उन्होंने लोग बुरा भी कहते मंदा भी कहते पर वो अपने सच्चे रस्ते पे चल देंगे मरदाना उदास ना हो मरदाना काबर ना तू कहो मेरा निरंकार एदा भी पलट मरदाने ने कहा हमारा इस पापी का भला जे मेरा बोले या रब सुनदा होवे मैं तो कहांगा संकारी नु रब उथे मारे जिथे पानी ना नसीब हो ना मरदाने तू कीर्तन करना तेरी रचना ते गुरबाणी का वस है जिथे गुरबाणी का वस है उथे निरंकार का वस है मरदाने कहो मेरा निरंकार एदा भी भला बाबा एदा भला हजूर कह लगे हाँ मेरा तू कहो मेरा वाहिगुरु एदा भी भला बुरे नाल सब बुरी करें दे माफ करन के सियाने बुरे नाल फिर नेकी करनी ए गुरु नानक दे मरदानी साडा तीजा वचन है मोड़ ना तू ही कहो मेरा निरंकार एदा भला करे ते मेरे सिख भी वाहिगुरु अगे अरदास करिया करनगे ते की कहणगे नानक नाम चढ़दी कला तेरे पाणे सरबत सरबत दा भला पगड़ वाला दुनिया च कोई आया तो मेरा तन गुरु का रस्ता सारिया का साहबा ने बाणी किया सबे जी संभाल सबे जी संभाल अपनी मेहर कर गुरु ने सारियों का पलन गुरु नानक क्यों वड्डा है तन गुरु नानक पातशाह क्यों सारियों तो वड्डा है कहरी साहब सिंह तन गुरु नानक पातशाह जी ने सारियों नाल प्यार किया आओ चल पढ़िए।

ਗੁਰੂ ਵੱਡਾ ਕਵੇਗਾ ਗੁਰੂ ਨਾਨਕ ਉਹਨੂੰ ਵੱਡਾ।

ਵਾਹਿਗੁਰੂ ਨਾ ਕਹੀਏ ਤਾਂ ਘਾਟਾ ਪੈ ਜਾਏਗਾ, ਵਾਹਿਗੁਰੂ ਕਹਿਣ ਨਾਲ ਤਾਂ ਸੁਰਤ ਵਾਹਿਗੁਰੂ ਨਾਲ ਜੁੜ ਜਾਏਗੀ। ਅੱਜ ਤੇਰੀ ਪੜ੍ਹੀਏ ਨਾ ਸਾਰੀ।

ਸਾਡੇ ਕੋਲੋਂ ਵੀ ਇਹਦੇ ਕਾਫਲਰ ਤੋਂ ਆਓ ਸਾਰੇ ਅਰਦਾਸ ਕਰੋ ਜਿਸ ਨੇ ਧਰਤੀ ਨੂੰ ਪੁੱਟਿਆ ਉਹਨੂੰ ਪਾਣੀ ਮਿਲੇ ਜਿਸ ਨੇ ਖੋਜਿਆ ਹੈ ਉਹਨੂੰ ਮਾਲਕ ਲੱਭ ਜਿਸ ਸਿੱਖ ਨੇ ਅਰਦਾਸ ਕੀਤੀ ਹੈ ਉਹਦੀ ਅਰਦਾਸ ਧੰਨ ਗੁਰੂ ਨਾਨਕ ਪਾਤਸ਼ਾਹ

ਅੱਖਾਂ ਦੇ ਸਾਹਮਣੇ ਆ ਕੇ ਮੈਨੂੰ ਡਰਾ ਉਹ ਮੈਨੂੰ ਬਖਸ਼ਣ ਵਾਲਾ ਹੋਰ ਕੋਈ ਵੀ ਜਿਸ ਤਰ੍ਹਾਂ ਮੈਂ ਵੱਡਾ ਪਾਪੀ ਹਾਂ ਤੂੰ ਬਖਸ਼ਣ ਤੂੰ ਵੀ ਵੱਡਾ ਹੈ।

ਹਰਖ ਸੋਗ ਜਾ ਕੇ ਨਹੀਂ ਬੈਰੀ ਮੀਤ ਸਮਾਂ। ਸਾਹਿਬ ਨੇ ਚਾਲੇ ਪਾਉਣ ਤੋਂ ਪਹਿਲੇ ਹੀ

ਇੰਨੀ ਭੀੜ ਲੱਗ ਗਈ, ਮਰਦੇ ਬੱਚਿਆਂ ਨੂੰ ਚੁੱਕ ਕੇ ਮਾਵਾਂ ਆ ਰਹੀਆਂ, ਬੁੱਢਿਆਂ ਨੂੰ ਚੁੱਕ ਕੇ ਉਹਨਾਂ ਦੇ ਪੁੱਤਰ ਲਿਆ ਰਹੇ ਹਨ ਮੰਜਿਆਂ ਤੇ, ਭੀੜ ਲੱਗ ਗਈ ਹੈ। ਪਰ ਸਾਹਿਬ ਦੇਖ ਕੀ ਰਹੇ, ਸਾਰੇ ਭੱਜੇ ਆ ਰਹੇ ਹਨ, ਸਾਰੀ ਦਿੱਲੀ ਭੱਜੀ ਆ ਰਹੀ ਹੈ, ਕੀ ਹਿੰਦੂ ਕੀ ਮੁਸਲਮਾਨ ਕੀ ਸਿੱਖ ਤੇ ਕੀ ਈਸਾਈ। ਉਹ ਸਾਹਿਬ ਨੇ ਦੇਖਿਆ ਕਿ ਇਹਨਾਂ ਦਾ ਮਜ਼ਹਬ ਕੀ ਹੈ, ਕੋਈ ਵਿਤਕਰਾ ਕੋਈ ਫਰਕ ਰੱਖਿਆ। ਸਾਹਿਬ ਨੇ ਜਿੰਨੇ ਸ਼ਰਨ ਆਏ, ਜੋ ਸ਼ਰਨ ਆਵੇ ਤੇ ਕੰਠ ਲਾਵੇ ਇਹ ਬਿਰਧ ਸਵਾਮੀ ਸੰਦਾ, ਜਿੰਨੇ ਵੀ ਸ਼ਰਨ ਆਏ, ਕੀ ਉਹ ਮੁਸਲਮਾਨ ਹੈ ਕੀ ਹਿੰਦੂ ਹੈ ਕੀ ਈਸਾਈ ਹੈ ਕੀ ਸਿੱਖ ਹੈ, ਸਭ ਦਾ ਕਸ਼ਟ ਆਪਣੇ ਉੱਤੇ ਲੈ ਕੇ ਉਹਦਾ ਭੁਗਤਾਨ ਕਰਦਾ। ਸਾਧ ਸੰਗਤ ਜੀ, ਬਾਬਾ ਨਰਸਿੰਘ ਸਿੰਘ ਸਾਹਿਬ ਨੇ ਫਰਮਾਇਆ ਕਿ ਉਸ ਦੇ ਅਵਤਾਰ ਧਾਰਨ ਦਾ ਇੱਕ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜਿਸ ਵਕਤ ਉਹਨੇ ਆਪਣੇ ਬੱਚਿਆਂ ਦੇ ਇਸ ਕਾਇਨਾਤ ਦੇ ਇਸ ਮਾਤਲੋਕ ਦੇ ਦੁੱਖ ਕਸ਼ਟ ਲੈ ਕੇ ਆਪਣੇ ਉੱਤੇ ਭੁਗਤਾਨ ਕਰਨਾ ਹੋਵੇ ਤਾਂ ਉਹ ਆਪ ਹੀ ਆ ਸਕਦਾ, ਆਪ ਹੀ ਆ ਜਾਂਦਾ ਹੈ, ਕਿਉਂਕਿ ਜਗਤ ਦੇ ਪਾਪਾਂ ਦਾ ਉਹਨਾਂ ਦੇ ਦੁੱਖਾਂ ਦਾ ਭੁਗਤਾਨ ਤਾਂ ਰੱਬ ਆਪ ਹੀ ਕਰ ਸਕਦਾ, ਕੋਈ ਹੋਰ ਨਹੀਂ ਕਰ ਸਕਦਾ। ਦਸ਼ਮੇਸ਼ ਪਿਤਾ ਪ੍ਰਗਟ ਹੋਏ ਹਨ, ਵੀ ਤੀਖਣ ਸ਼ਾਹ ਨੇ ਉਹਨਾਂ ਵੱਲ ਸਜਦਾ ਕੀਤਾ ਹੈ। ਮਰੀਦਾਂ ਨੇ ਪੁੱਛਿਆ ਕਿ ਤੁਸੀਂ ਗਰੀਬ ਨਵਾਜ ਇਸ ਪਾਸੇ ਸਜਦਾ ਕੀਤਾ, ਅੱਲਾਹ ਦਾ ਨੂਰ ਪ੍ਰਗਟ ਹੋਇਆ। ਉਸ ਸੀਤ ਚ ਤੁਰ ਪਏ ਹਨ, ਜਿਸ ਵਕਤ ਪਟਨਾ ਸਾਹਿਬ ਪਹੁੰਚੇ ਹਨ, ਗੁਰੂ ਸਾਹਿਬ ਦੇ ਚਰਨਾਂ ਚ ਦੋ ਕਟੋਰੇ ਰੱਖੇ ਹਨ ਦੁੱਧ ਦੇ, ਇਹ ਦੇਖਣ ਵਾਸਤੇ ਕਿ ਇਹ ਕਿਹਨਾਂ ਦਾ ਪੀ ਰਿਹਾ, ਹਿੰਦੂਆਂ ਦਾ ਜਾਂ ਮੁਸਲਮਾਨਾਂ ਦਾ। ਜਦੋਂ ਸਾਹਿਬ ਦੇ ਸਾਹਮਣੇ ਦੋਨੋਂ ਕਟੋਰੇ ਰੱਖੇ ਤਾਂ ਉਸ ਰੱਬੀ ਬਾਲ ਨੇ ਆਪਣੇ ਦੋਨੋਂ ਹੱਥ ਦੋਨੋਂ ਕਟੋਰਿਆਂ ਤੇ ਰੱਖਤੇ। ਸਾਧ ਸੰਗਤ ਜੀ ਸੋਚ ਕੇ ਦੇਖੋ ਜ਼ਰਾ, ਸੂਰਜ ਨਿਕਲਦਾ ਹੈ, ਸਭ ਨੂੰ ਇੱਕੋ ਜਿਹਾ ਸੁੱਖ ਦਿੰਦਾ ਹੈ, ਸੂਰਜ ਦੀ ਰੋਸ਼ਨੀ ਸਭ ਵਾਸਤੇ ਇੱਕੋ ਜਿਹੀ ਹੈ, ਸੂਰਜ ਦੀ ਰੋਸ਼ਨੀ ਵੰਡ ਨਹੀਂ ਪਾਉਂਦੀ, ਨਾ ਉਹ ਵੰਡੀ ਜਾ ਸਕਦੀ ਹੈ। ਕਦੇ ਖੁਦਾ ਦਾ ਨੂਰ ਵੀ ਵੰਡਿਆ ਜਾ ਸਕਦਾ ਹੈ, ਜੇ ਇਹ ਦੁਨੀਆਂ ਦੀ ਰੋਸ਼ਨੀ ਸਾਂਝੀ ਹੈ ਤੇ ਕਦੀ ਖੁਦਾ ਦੇ ਪ੍ਰਕਾਸ਼ ਨੂੰ, ਉਸ ਅੱਲਾ ਦੇ ਨੂਰ ਨੂੰ, ਉਸ ਰੱਬ ਦੇ ਪ੍ਰਕਾਸ਼ ਨੂੰ ਕਦੀ ਉਸ ਨੂੰ ਵੀ ਵੰਡਿਆ ਜਾ ਸਕਦਾ। ਇਸ ਕਰਕੇ ਜਿਹੜਾ ਪਰਮ ਪਿਤਾ ਹੈ, ਜਗਤ ਗੁਰੂ ਗੁਰੂ ਨਾਨਕ ਦੇਵ, ਜਿਹੜਾ ਸਾਰੇ ਜਗਤ ਦਾ ਗੁਰੂ ਹੈ, ਉਹਦੇ ਵਾਸਤੇ, ਜਗਤ ਪਿਤਾ ਵਾਸਤੇ ਆਪਣੀ ਸੰਤਾਨ ਦੇ ਵਿੱਚ ਕੋਈ ਫਰਕ ਹੋਏਗਾ? ਉਹ ਸਾਰੇ ਜਗਤ ਦੀ ਸੰਤਾਨ ਉਸ ਦੀ ਸੰਤਾਨ ਹੈ, ਕੋਈ ਵਿਤਕਰਾ ਕੋਈ ਫਰਕ ਨਹੀਂ ਰੱਖੇਗਾ। ਸਾਧ ਸੰਗਤ ਜੀ, ਵੈਰੀ ਮੀਤ ਸਮਾਨ ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ, ਬ੍ਰਹਮ ਗਿਆਨੀ ਤੇ ਕੁਛ ਬੁਰਾ ਨਾ ਪਿਆ। ਸਤਿਗੁਰ ਅੰਦਰੋਂ ਨਿਰਵੈਰ ਹੈ, ਸਤਿਗੁਰ ਸਭਨਾ ਦਾ ਭਲਾ ਮਨਾਏਗਾ, ਗੁਰ ਪੂਰਾ ਨਿਰਵੈਰ ਹੈ, ਨਿੰਦਕ ਦੁਖੀ ਬੇਮੁਖ ਤਾਰੇ। ਉਹ ਸਭ ਦਾ ਭਲਾ ਮਨਾਉਣ ਵਾਲਾ ਗੁਰੂ ਤੇਗ ਬਹਾਦਰ ਸਾਹਿਬ, ਉਹ ਮੁਸਲਮਾਨਾਂ ਦਾ ਉਨਾ ਹੀ ਭਲਾ ਮਨਾ ਰਿਹਾ ਹੈ ਜਿੰਨਾ ਹਿੰਦੂਆਂ ਦਾ ਮਨਾ ਰਿਹਾ ਹੈ। ਉਹਦੇ ਵਾਸਤੇ ਸਾਰੇ ਮਜ਼ਹਬ ਇੱਕ ਹਨ, ਔਰ ਉਹਦਾ ਆਪਣਾ ਜਿਹੜਾ ਧਰਮ ਹੈ ਉਹ ਸਿਰਫ ਪ੍ਰੇਮ ਹੈ। ਸਤਿਗੁਰ ਨੂੰ ਜਿਹਾ ਕੋਈ ਇੱਛਦਾ ਤਿਹਾ ਫਲ ਪੇ, ਸਤਿਗੁਰ ਸਭਨਾ ਦਾ ਭਲਾ ਮਨਾਏਗਾ। ਆਓ ਜ਼ਰਾ ਸੁਣੀਏ।

ਹਾਂ ਵਾਰੀ ਵੰਜਾ ਖੰਨੀਏ ਵੰਜਾ ਤੋ ਸਾਹਿਬ ਕੇ ਨਾਵੇਂ ਐ ਪਰਮੇਸ਼ਰ ਮੈਂ ਤੇਰੇ ਤੋਂ ਵਾਰੀ ਤੇਰੇ ਨਾਮ ਤੋਂ ਕੁਰਬਾਨ ਜਾਣਾ ਤਾਂ ਗੁਰੂ ਨਾਨਕ ਸਾਹਿਬ ਜੀ ਬਿਆਨ ਕਰਦੇ ਹਨ ਆਓ ਆਪਣੀਆਂ ਬਿਰਤੀਆਂ ਉਸੇ ਪਾਸੇ ਲੈ ਚੱਲੀਏ ਗੁਰੂ ਨਾਨਕ ਸਾਹਿਬ ਦੇ ਪਿਤਾ ਮਹਿਤਾ ਕਾਲੂ ਜੀ ਧੰਨ ਗੁਰੂ ਨਾਨਕ ਸਾਹਿਬ ਦਾ ਰਾਹ ਪੈ ਤੱਕਦੇ ਨੇ ਬੇਬੇ ਨਾਨਕੀ ਗੁਰੂ ਨਾਨਕ ਸਾਹਿਬ ਦੇ ਵੱਡੇ ਭੈਣ ਜੀ ਆਏ ਆਪਣੇ ਪਿਤਾ ਮਹਿਤਾ ਕਾਲੂ ਨੂੰ ਮਿਲੇ ਨਾਲ ਬੇਬੇ ਨਾਨਕੀ ਦੇ ਪਤੀ ਭਾਈ ਅਜੈ ਰਾਮ ਵੀ ਆਏ ਬੇਬੇ ਨਾਨਕੀ ਜੀ ਪਿਤਾ ਮਹਿਤਾ ਕਾਲੂ ਨੂੰ ਮਿਲ ਕੇ ਆਪਣੀ ਮਾਤਾ ਮਾਤਾ ਤ੍ਰਿਪਤਾ ਨੂੰ ਗਲੇ ਲੱਗ ਕੇ ਮਿਲੇ ਤੇ ਇਹਨੂੰ ਗਲ ਨਾਲ ਲਗਾਇਆ ਤਾਂ ਮਾਤਾ ਤ੍ਰਿਪਤਾ ਜੀ ਇਕਦਮ ਰੋਣਾ ਨਿਕਲ ਗਿਆ ਤੇ ਨਾਲੇ ਕਹਿਣ ਲੱਗੇ ਜੀਏ ਹੁਣ ਤੇ ਬੜਾ ਚਿਰ ਹੋ ਗਿਆ ਨਾਨਕ ਨੂੰ ਦੇਖਿਆ ਤੂੰ ਆਈ ਹੈ ਕੁਝ ਭਰੋਸਾ ਹੋਇਆ ਮਨ ਨੂੰ ਕਿ ਤੇਰਾ ਵੀਰ ਮੇਰਾ ਸਪੁੱਤਰ ਗੁਰੂ ਨਾਨਕ ਵੀ ਆਵੇਗਾ ਦੂਸਰੇ ਪਾਸੇ ਭਾਈ ਅਜੈ ਰਾਓ ਆਪਣੇ ਸਹੁਰਾ ਸਾਹਿਬ ਮਹਿਤਾ ਕਾਲੂ ਜੀ ਦੇ ਪੈਰਾਂ ਤੇ ਮੱਥਾ ਟੇਕਿਆ ਮਹਿਤਾ ਜੀ ਨੇ ਪਿਆਰ ਦਿੱਤਾ ਤੇ ਭਾਈ ਅਜੈ ਰਾਮ ਜੀ ਵੀ ਪੁੱਛਦੇ ਨੇ ਪਿਤਾ ਜੀ ਗੁਰੂ ਨਾਨਕ ਸਾਹਿਬ ਹਾਲੀ ਨਹੀਂ ਆਏ ਅਸੀਂ ਤੇ ਇਸ ਆਸ ਤੇ ਆਏ ਹਾਂ ਕਿ ਇਸ ਵਾਰੀ ਜ਼ਰੂਰ ਮਹਾਰਾਜ ਦੇ ਦਰਸ਼ਨ ਹੋਣਗੇ ਭਾਈ ਅਜੈ ਰਾਮ ਰਿਸ਼ਤੇ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਭਾਈਆ ਲੱਗਦੇ ਨੇ ਜਿਨ੍ਹਾਂ ਨੂੰ ਆਪਾਂ ਜੀਜਾ ਵੀ ਕਹਿੰਦੇ ਹਾਂ ਪਰ ਉਹ ਰਿਸ਼ਤੇਦਾਰੀ ਘੱਟ ਔਰ ਗੁਰੂ ਨਾਨਕ ਸਾਹਿਬ ਦੇ ਸੇਵਕ ਜ਼ਿਆਦਾ ਨੇ ਮਹਿਤਾ ਕਾਲੂ ਜੀ ਕਹਿਣ ਲੱਗੇ ਜੈ ਰਾਮ ਤੁਸੀਂ ਆਏ ਹੋ ਮੈਨੂੰ ਵੀ ਭਰੋਸਾ ਹੋ ਰਿਹਾ ਕਿ ਮੇਰਾ ਨਾਨਕ ਜ਼ਰੂਰ ਆਵੇਗਾ ਕੁਝ ਸਮਾਂ ਬੀਤਿਆ ਭਾਈ ਮਨਸੁਖ ਭਾਈ ਭਗੀਰਥ ਗੁਰੂ ਨਾਨਕ ਨਾਲ ਪਿਆਰ ਕਰਨ ਵਾਲੇ ਇਹ ਵੀ ਆਏ ਤਾਂ ਬੇਬੇ ਨਾਨਕੀ ਜੀ ਦੇ ਦਰਸ਼ਨ ਕੀਤੇ ਇਹਨਾਂ ਨੇ ਹੱਥ ਜੋੜ ਕੇ ਆਖਿਆ ਬੇਬੇ ਜੀ ਗੁਰੂ ਨਾਨਕ ਸਾਹਿਬ ਆਏ ਨੇ ਤਾਂ ਬੇਬੇ ਨਾਨਕ ਜੀ ਕਹਿਣ ਲੱਗੇ ਹਾਲੇ ਆਏ ਤੇ ਨਹੀਂ ਪਰ ਜਦ ਬਸੰਤ ਰੁੱਤ ਨੇ ਆਉਣਾ ਹੋਵੇ ਠੰਡੀ ਹਵਾ ਪਹਿਲਾਂ ਚੱਲਣ ਲੱਗ ਪੈਂਦੀ ਬਹਾਰ ਨੇ ਆਉਣਾ ਹੋਵੇ ਕੁੰਜਾਂ ਦੀਆਂ ਡਾਰਾਂ ਪਹਿਲਾਂ ਉੱਡਣ ਲੱਗ ਪੈਂਦੀਆਂ ਨੇ ਜੇ ਗੁਰੂ ਨਾਨਕ ਦੇ ਪਿਆਰੇ ਆਏ ਨੇ ਤੇ ਗੁਰੂ ਨਾਨਕ ਵੀ ਅੱਜ ਜ਼ਰੂਰ ਆਵੇਗਾ ਭਾਈ ਅਜੈ ਰਾਮ ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ ਜੰਗਲ ਵੱਲ ਤੁਰ ਪਏ ਇੱਕ ਦਰਖਤ ਦੇ ਥੱਲੇ ਬੈਠੇ ਬੜੇ ਵੈਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਉਚਾਰਿਆ ਹੋਇਆ ਇਹ ਸ਼ਬਦ ਗਾਣ ਲੱਗ ਪਏ ਅਮਲੀ ਅਮਲ ਨਾ ਅੰਬੜੈ ਮੱਛੀ ਨੀਰ ਨਾ ਹੋਏ ਜੋ ਰਤੇ ਸਹਿ ਆਪਣੇ ਤਿੰਨ ਭਾਵੇ ਸਭ ਹੋਏ ਹੈ ਪਾਤਸ਼ਾਹ ਜਿਸ ਤਰ੍ਹਾਂ ਅਮਲੀ ਅਮਲ ਨਾਲ ਪਿਆਰ ਕਰਦਾ ਅਮਲ ਤੋਂ ਬਗੈਰ ਉਹ ਜੀ ਨਹੀਂ ਸਕਦਾ ਮੱਛੀ ਪਾਣੀ ਤੋਂ ਬਗੈਰ ਨਹੀਂ ਜੀ ਸਕਦੀ ਅਸੀਂ ਵੀ ਤੇਰੇ ਨਾਲ ਇਸ ਤਰ੍ਹਾਂ ਹੀ ਪਿਆਰ ਕਰਨੇ ਆ ਤੇਰੇ ਬਗੈਰ ਅਸੀਂ ਵੀ ਜੀ ਨਹੀਂ ਸਕਦੇ

ਪਾਇਆ ਜੈ ਰਾਮ। ਇਹ ਜੰਗਲ ਵਿਚ ਦਰਖਤ ਦੇ ਥੱਲੇ ਬੈਠੇ ਪਾਣੀ ਦਾ ਇਹ ਸ਼ਬਦ ਪੈ ਪੜਦੇ ਨੇ ਔਰ ਅਥਰੂ ਕੀੜਦੇ ਨੇ। ਦੂਸਰੇ ਪਾਸੇ ਸ਼ਾਮ ਹੋ ਰਹੀ ਹੈ, ਮਾਤਾ ਤ੍ਰਿਪਤਾ ਜੀ

ਕੋਲ ਬੇਬੇ ਨਾਨਕੀ ਜੀ ਬੈਠੇ ਦਲਾਸਾ ਪੈ ਦਿੰਦੇ ਨੇ, ਕਹਿ ਰਹੇ ਨੇ ਅੰਮੀ ਤੁਸੀਂ ਰੋਵੋ ਨਾ, ਮੇਰਾ ਵੀਰ ਜ਼ਰੂਰ ਆਵੇਗਾ। ਤਾਂ ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਧੀਏ ਮਾਵਾਂ ਦਾ ਪੁੱਤਰਾਂ ਨਾਲ ਕੀ ਮੋਹ ਹੁੰਦਾ, ਪੁੱਤਰ ਜਾਣਨ ਭਾਵੇਂ ਨਾ ਜਾਣਨ, ਮਾਵਾਂ ਜ਼ਰੂਰ ਜਾਣਦੀਆਂ। ਔਲਾਦ ਮਾਪਿਆਂ ਦੀ ਕਦਰ ਕਰੇ ਭਾਵੇਂ ਨਾ ਕਰੇ, ਪਰ ਮਾਪੇ ਜਿਹੜੇ ਨੇ ਹਮੇਸ਼ਾ ਔਲਾਦ ਦੀ ਸੁੱਖ ਮੰਗਦੇ। ਮਾਂ ਬਾਪ ਔਲਾਦ ਨੂੰ ਝਿੜਕੇ ਵੀ, ਪਰ ਦਿਲ ਦੇ ਕਿਸੇ ਕੋਨੇ ਵਿੱਚੋਂ ਉਹ ਨਾਲ ਅਸੀਸ ਵੀ ਦਿੰਦਾ। ਤੇ ਪੁੱਤਰ ਬੇਸ਼ੱਕ ਮਾਂ ਬਾਪ ਨੂੰ ਠੋਕਰਾ ਮਾਰੇ, ਉਹਨਾਂ ਨੂੰ ਦੁਖੀ ਕਰੇ, ਪਰ ਮਾਪੇ ਫਿਰ ਵੀ ਅਸੀਸ ਹੀ ਦਿੰਦੇ ਹਨ। ਕਿਉਂ? ਕਿ ਮਾਪੇ ਜਿਹੜੇ ਨੇ ਇਹਨਾਂ ਦੀ ਸੇਵਾ ਰੱਬ ਦੀ ਸੇਵਾ ਇੱਕ ਬਰਾਬਰ ਹੈ। ਮਾਪੇ ਔਲਾਦ ਨੂੰ ਜਨਮ ਦਿੰਦੇ ਨੇ, ਮਾਪੇ ਦਾਤਾ ਨੇ, ਔਰ ਦਾਤਾ ਕਦੇ ਵੀ ਕਿਸੇ ਨੂੰ ਦੁੱਖ ਨਹੀਂ ਦਿੰਦਾ। ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਧੀਏ ਮੇਰਾ ਪੁੱਤਰ ਨਾਨਕ ਮੇਰੇ ਕੋਲ ਨਹੀਂ, ਮੈਨੂੰ ਕਿਵੇਂ ਚੈਨ ਆਵੇ? ਫੇਰ ਪੁੱਤਰਾਂ ਦਾ ਕੋਲ ਨਾ ਹੋਣਾ ਤੇ ਮਾਵਾਂ ਦੇ ਮਨਾਂ ਦੀ ਧੜਪ ਕੈਸੀ? ਭਾਈ ਵੀਰ ਸਿੰਘ ਜੀ ਨੇ ਮਾਤਾ ਤ੍ਰਿਪਤਾ ਜੀ ਦੇ ਮਨ ਦੀ ਅਵਸਥਾ ਇਸ ਤਰ੍ਹਾਂ ਬਿਆਨ ਕੀਤੀ ਹੈ, ਦੁਨੀਆ ਅੰਨ ਅਨੇਰ, ਪੁੱਤ ਜੀ ਅੱਖੋਂ ਓਹਲੇ, ਤੌਲਰ ਮਿੱਟੀ ਢੇਰ, ਮਹਿਲ ਹਨ ਸੁੰਜੇ ਖੋਲੇ, ਬਲਦੇ ਦਿਸਣ ਬਾਗ, ਵਿੱਚ ਜੇ ਪੁੱਤ ਨਾ ਹੋਵੇ ਕਾਹਦੇ ਮਿੱਠੇ ਰਾਗ, ਮਾਉ ਜੇ ਹੰਝੂ ਚੋਵੇ, ਤੁਰ ਗਏ ਪੁੱਤ ਵਿਦੇਸ਼, ਮਾਉ ਨੂੰ ਸਾਰ ਨਾ ਕਲੀ, ਜਿਉਂਦੀ ਮੋਈ ਮਾਉ ਹਿੱਕੇ ਉਹ ਹੋ ਗਏ ਚਲੇ, ਮਾਂ ਜੀਵੇ ਤਦ ਲਾਗ, ਪੁੱਤ ਵਿੱਚ ਵਿਹੜੇ ਦਿਸੇ, ਦਿੱਤੀ ਪੁੱਤਰ ਕੰਡ, ਮਾਉ ਜਿਉਂ ਛਾਲਾ ਪਿਸੇ, ਮਰ ਜਾਵੇ ਉਹ ਮਾਉ, ਪੁੱਤ ਨਾ ਵਰਿਆਂ ਦੇਖੇ, ਤੜਫੇ ਮੱਛੀ ਵਾਂਗ, ਪੁੱਤ ਦੇ ਮਿਲਣ ਭੁਲੇਖੇ, ਮੈਂ ਨਾ ਸੀਗੀ ਜੋਗ, ਪੁੱਤ ਸੀ ਨੂਰ ਇਲਾਹੀ, ਨੈਣਾ ਤਾਈ ਵਿਯੋਗ, ਨੂਰ ਦਾ ਰਹੇ ਸਦਾ ਹੀ, ਵੀਰ ਪਿਆਰੀ ਭੈਣ ਅੱਜ ਹੈ ਵਿਹੜੇ ਆਈ, ਕੀ ਆਪਣੇ ਹੈ ਨਾਲ ਸੁਖ ਦਾ ਸੁਨੇਹਾ ਲਿਆਈ? ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਹੇ ਧੀਏ ਉਹਨਾਂ ਮਹਿਲਾਂ ਨੂੰ ਕੀ ਕਰਨਾ ਜਿਨ੍ਹਾਂ ਵਿੱਚ ਪੁੱਤਰ ਨਾ ਹੋਵੇ? ਉਹ ਸੋਹਣੇ ਬਾਗ ਵੀ ਸੜਦੇ ਨਜ਼ਰ ਆਉਂਦੇ ਨੇ ਜਿਨ੍ਹਾਂ ਵਿੱਚ ਪੁੱਤਰ ਨਾ ਹੋਵੇ। ਪੁੱਤ ਵਿਦੇਸ਼ ਚਲਾ ਜਾਵੇ, ਮਾਂ ਨੂੰ ਖਬਰ ਨਾ ਕਰੇ, ਮਾਂ ਜੀ ਨਹੀਂ ਸਕਦੀ। ਇਹੋ ਜਿਹੀਆਂ ਵੈਰਾਗ ਦੀਆਂ ਗੱਲਾਂ ਕਰਦੇ ਹਾਂ। ਮਾਤਾ ਤ੍ਰਿਪਤਾ ਜੀ ਮੰਜੀ ਤੇ ਲੰਮੇ ਪਏ, ਹੱਥਾਂ ਦੇ ਵਿੱਚ ਉਹ ਚੋਲਾ ਸੀ ਕੇ ਜਿਹੜਾ ਉਡੀਕਦੇ ਨੇ ਕਿ ਆਪਣੇ ਨਾਨਕ ਪੁੱਤਰ ਦੇ ਗੱਲ ਪਾਵਾਂਗੇ। ਉਹ ਚੋਲਾ ਹੱਥਾਂ ਵਿੱਚ ਫੜੇ ਹੈ, ਚੋਲੇ ਤੇ ਹੱਥ ਫੇਰਦੇ ਆ, ਅੱਖਾਂ ਬੰਦ ਨੇ, ਆਪ ਹੀ ਕਹਿੰਦੇ ਨੇ ਕਈ ਵਾਰੀ, ਮਾਂ ਮੈਂ ਆ ਗਏ ਹਾਂ, ਲਿਆ ਮੈਨੂੰ ਚੋਲਾ ਪੁਆ, ਤੇ ਆਪ ਹੀ ਕਹਿਣ ਲੱਗ ਪੈਂਦੇ ਨੇ, ਬੇਟਾ ਨਾਨਕ ਐ ਦੇਖ ਮੈਂ ਤੇਰੇ ਵਾਸਤੇ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਚੋਲਾ ਸੀ ਕੇ ਰੱਖਿਆ ਹੈ ਕਿ ਚੋਲਾ ਤੂੰ ਪਾਵੇਂਗਾ। ਮਾਤਾ ਤ੍ਰਿਪਤਾ ਦਾ ਵੈਰਾਗ ਚੱਲਿਆ ਨਹੀਂ ਜਾਂਦਾ। ਉਧਰ ਨਨਕਾਣਾ ਸਾਹਿਬ ਦਾ ਰਾਜਾ ਰਾਏ ਬੁਲਾਰ, ਉਹ ਵੀ ਗੁਰੂ ਨਾਨਕ ਦੀ ਯਾਦ ਵਿੱਚ ਅਥਰੂ ਪਿਆ ਕੇਰਦਾ। ਗੁਰੂ ਨਾਨਕ ਦੇ ਪਿਆਰੇ ਇਕੱਠੇ ਬੈਠੇ ਕੀਰਤਨ ਪੈ ਕਰਦੇ ਨੇ ਗੁਰੂ ਨਾਨਕ ਦੀ ਯਾਦ ਵਿੱਚ, ਤੇ ਨਾਲੇ ਅਰਦਾਸਾਂ ਪੈ ਕਰਦੇ ਨੇ।

ਮਾਤਾ ਤ੍ਰਿਪਤਾ ਜੀ ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ ਬੇਟਾ ਨਾਨਕ ਜਾਓ ਹੁਣ ਆਪਣੀ ਵੱਡੀ ਭੈਣ ਨੂੰ ਮਿਲੋ ਬੜੀ ਵੈਰਾਗ ਵਿੱਚ ਹੈ ਧੰਨ ਗੁਰੂ ਨਾਨਕ ਸਾਹਿਬ ਮਾਤਾ ਨੂੰ ਮਿਲ ਕੇ ਬੇਬੇ ਨਾਨਕੀ ਜੀ ਨੂੰ ਮਿਲਣ ਵਾਸਤੇ ਉੱਠੇ ਤਾਂ ਬੇਬੇ ਨਾਨਕੀ ਛੱਤ ਤੋਂ ਥੱਲੇ ਉਤਰੇ ਭੱਜ ਕੇ ਆਏ ਚਰਨਾਂ ਤੇ ਮੱਥਾ ਟੇਕਣ ਵਾਸਤੇ ਪਰ ਗੁਰੂ ਨਾਨਕ ਸਾਹਿਬ ਨੇ ਬਾਹਾਂ ਫੜ ਲਈਆਂ ਕਹਿਣ ਲੱਗੇ ਨਾ ਭੈਣ ਤੁਸੀਂ ਵੱਡੇ ਹੋ ਭੈਣਾਂ ਭਰਾਵਾਂ ਦੇ ਪੈਰਾਂ ਤੇ ਮੱਥਾ ਟੇਕਣ ਫੇਰ ਨਹੀਂ ਹੋ ਸਕਦਾ ਸਤਸੰਗ ਇਹ ਇਤਿਹਾਸ ਇਹ ਕਥਾ ਕਹਾਣੀਆਂ ਸੁਣਾਉਣ ਦਾ ਇੱਕ ਮਕਸਦ ਹੈ ਇਹ ਕਥਾ ਕਹਾਣੀਆਂ ਬਾਣੀ ਤਾਂ ਸੁਣਾਈ ਜਾਂਦੀ ਹੈ ਤਾਂ ਕਿ ਸਾਡੇ ਮਨਾਂ ਵਿੱਚ ਸਾਡੇ ਹਿਰਦੇ ਵਿੱਚ ਪਿਆਰ ਹੋਵੇ ਜੇ ਸਾਡੇ ਹਿਰਦੇ ਵਿੱਚ ਪਿਆਰ ਹੋਵੇਗਾ ਸਾਡੇ ਘਰ ਵਿੱਚ ਵੀ ਪਿਆਰ ਹੋਵੇਗਾ ਜਿਹਦੇ ਹਿਰਦੇ ਵਿੱਚ ਪਿਆਰ ਨਹੀਂ ਜਿਹਦੇ ਦਿਲ ਵਿੱਚ ਪਿਆਰ ਨਹੀਂ ਉਹ ਕਿਸੇ ਨੂੰ ਕੀ ਪਿਆਰ ਦੇਵੇਗਾ ਚੰਗਾ ਇਨਸਾਨ ਬਣਨ ਵਾਸਤੇ ਚੰਗਾ ਪਿਤਾ ਬਣਨਾ ਜ਼ਰੂਰੀ ਹੈ ਚੰਗਾ ਪਤੀ ਬਣਨਾ ਜ਼ਰੂਰੀ ਹੈ ਚੰਗਾ ਪੁੱਤਰ ਬਣਨਾ ਜ਼ਰੂਰੀ ਹੈ ਚੰਗਾ ਭਰਾ ਚੰਗਾ ਸੱਜਣ ਮਿੱਤਰ ਚੰਗਾ ਸ਼ਹਿਰੀ ਬਣਨਾ ਜ਼ਰੂਰੀ ਹੈ ਜਿਹੜਾ ਚੰਗਾ ਪਤੀ ਨਾ ਬਣ ਸਕਿਆ ਚੰਗਾ ਪਿਤਾ ਨਾ ਬਣ ਸਕਿਆ ਜਿਹੜਾ ਚੰਗਾ ਪੁੱਤਰ ਨਾ ਬਣ ਸਕਿਆ ਜਿਹੜਾ ਚੰਗਾ ਭਰਾ ਚੰਗਾ ਸੱਜਣ ਮਿੱਤਰ ਚੰਗਾ ਸ਼ਹਿਰੀ ਨਾ ਬਣ ਸਕਿਆ ਸਾਧ ਸੰਗਤ ਉਹ ਚੰਗਾ ਇਨਸਾਨ ਕਦੀ ਨਹੀਂ ਹੋ ਸਕਦਾ ਉਹ ਨਾ ਸਿੱਖ ਹੋ ਸਕਦਾ ਉਹ ਨਾ ਮੁਸਲਮਾਨ ਨਾ ਹਿੰਦੂ ਨਾ ਈਸਾਈ ਉਹ ਕਿਸੇ ਗਿਣਤੀ ਵਿੱਚ ਨਹੀਂ ਕਿਉਂਕਿ ਪਰਮੇਸ਼ਰ ਨੇ

ਦੁਨੀਆਂ ਵਿੱਚ ਜਾ ਰਹੇ ਹੈ ਬੰਦਗੀ ਕਰ ਸਿਮਰਨ ਕਰ ਔਰ ਦੁਨੀਆਂ ਨੂੰ ਸਵਰਗ ਬਣਾ ਸੱਚਖੰਡ ਬਣਾ ਇਹ ਕਥਾ ਕਹਾਣੀਆਂ ਸੁਣਨੀਆਂ ਹਨ ਆਪਣੇ ਮਹਾਂਪੁਰਸ਼ਾਂ ਦੇ ਜੀਵਨ ਵੱਲ ਦੇਖਣਾ ਹੈ ਉਹ ਪਤੀ ਵੀ ਨੇ ਪੁੱਤਰ ਵੀ ਨੇ ਉਹ ਭਰਾ ਵੀ ਨੇ ਉਹ ਸੱਜਣ ਮਿੱਤਰ ਵੀ ਨੇ ਉਹ ਗੁਰੂ ਵੀ ਨੇ ਉਹ ਪੀਰ ਵੀ ਨੇ ਉਹਨਾਂ ਨੇ ਦੁਨੀਆਂ ਨੂੰ ਪਿਆਰ ਵੰਡਿਆ ਤੇ ਆਓ ਇਹ ਕਥਾ ਕਹਾਣੀਆਂ ਸੁਣ ਕੇ ਅਸੀਂ ਵੀ ਆਪਣੇ ਮਨਾਂ ਵਿੱਚ ਪਿਆਰ ਰੱਖੀਏ ਸਾਡੇ ਮਨ ਵਿੱਚ ਪਿਆਰ ਹੋਵੇਗਾ ਆਪਣੇ ਘਰਦਿਆਂ ਨੂੰ ਪਿਆਰ ਦੇਵਾਂਗੇ ਲੋਕਾਂ ਨੂੰ ਪਿਆਰ ਦੇਵਾਂਗੇ ਤੇ ਫਿਰ ਸਵਰਗ ਲੱਭਣ ਦੀ ਲੋੜ ਨਹੀਂ ਇਹ ਦੁਨੀਆਂ ਹੀ ਸਵਰਗ ਬਣ ਜਾਏਗੀ।

ਉਹਨਾਂ ਦੇ ਸਿਰ ਤੇ ਹੱਥ ਰੱਖਿਆ, ਅੱਖਾਂ ਖੋਲੀਆਂ, ਧੰਨ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ, ਮਨ ਤ੍ਰਿਪਤ ਹੋ ਗਿਆ, ਸਾਰੇ ਪਿਆਰੇ ਇਕੱਠੇ ਹੋ ਗਏ। ਧੰਨ ਗੁਰੂ ਨਾਨਕ ਸਾਹਿਬ ਘਰ ਵਾਪਸ ਆਏ। ਰਾਏ ਭੋਏ ਦੀ ਤਲਵੰਡੀ ਦਾ ਰਾਜਾ ਰਾਏ ਬੁਲਾਰ ਵੀ ਦਰਸ਼ਨਾਂ ਵਾਸਤੇ ਆਇਆ, ਮੱਥਾ ਟੇਕਿਆ, ਸਾਹਿਬਾਂ ਨੇ ਬਥੇਰਾ ਕਿਹਾ, ਰਾਏ ਜੀ ਤੁਸੀਂ ਬਜ਼ੁਰਗ ਹੋ। ਪਰ ਰਾਏ ਬੁਲਾਰ ਕਹਿਣ ਲੱਗੇ, ਮੈਂ ਭਾਵੇਂ ਮੁਸਲਮਾਨ ਹਾਂ, ਪਰ ਜਦ ਮੈਂ ਤੁਹਾਨੂੰ ਦੇਖਦਾ ਮੈਨੂੰ ਤੁਹਾਡੇ ਮੱਥੇ ਨੂੰ ਅੱਲਾ ਦਾ ਨੂਰ ਨਜ਼ਰ ਆਉਂਦਾ। ਤੁਹਾਨੂੰ ਦੇਖਦਾ, ਤੁਹਾਡੇ ਮਸਤਕ ਨੂੰ ਦੇਖਦਾ, ਤੁਹਾਡੇ ਮਸਤਕ ਤੋਂ ਅੱਲਾ ਦਾ ਨੂਰ ਮੈਨੂੰ ਨਜ਼ਰ ਆਉਂਦਾ। ਸਾਧ ਸੰਗਤ, ਮਹਾਂਪੁਰਸ਼ ਕਿਸੇ ਇੱਕ ਦੇ ਨਹੀਂ, ਉਹ ਸਭ ਦੇ ਸਾਂਝੇ ਹੁੰਦੇ ਹਨ। ਤੇ ਜਿਹੜੇ ਸਾਰੇ ਨਾਲ ਪਿਆਰ ਕਰਦੇ ਨੇ, ਅਸਲ ਵਿੱਚ ਧਰਮੀ ਵੀ ਉਹ ਹੀ ਨੇ ਜਿਹੜਾ ਆਪਣੇ ਧਰਮ ਨੂੰ ਚੰਗਾ ਦੂਸਰੇ ਨੂੰ ਮਾੜਾ ਕਵੇ, ਉਹ ਧਰਮੀ ਨਹੀਂ ਹੋ ਸਕਦਾ, ਕਿਉਂਕਿ ਜਿਹੜਾ ਧਰਮੀ ਹੈ ਉਹ ਤੇ ਸਭ ਨਾਲ ਪਿਆਰ ਕਰਦਾ। ਇਸ ਤਰ੍ਹਾਂ ਇਹਨਾਂ ਸਾਰੇ ਪਿਆਰਿਆਂ ਨੇ ਮਿਲ ਕੇ ਧੰਨ ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਮਨਾਇਆ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਆਓ ਭਾਈ, ਇਸ ਕਥਾ ਤੋਂ ਆਪਾਂ ਵੀ ਇਹ ਸਿੱਖਿਆ ਲਈਏ, ਇੱਕ ਤੇ ਸਾਹਿਬ ਵਾਸਤੇ ਆਪਣੇ ਮਨ ਵਿੱਚ ਪਿਆਰ ਰੱਖੇ, ਦੂਸਰਾ ਜੀਵਨ ਇਹੋ ਜਿਹਾ ਹੋਵੇ ਕਿ ਸਾਡੇ ਜੀਵਨ ਤੋਂ ਲੋਕ ਸਿੱਖਿਆ ਲੈ, ਸਭ ਨਾਲ ਪਿਆਰ ਕਰੀਏ, ਔਰ ਐਸਾ ਪਿਆਰ ਕਿ ਸਾਡਾ ਇਹ ਪਿਆਰ ਦੂਸਰਿਆਂ ਦੇ ਹਿਰਦੇ ਵਿੱਚ ਵੀ ਪਿਆਰ ਭਰੇ ਔਰ ਨਫ਼ਰਤ ਨੂੰ ਦੂਰ ਕਰ ਦੇਵੇ। ਇਹ ਤਾਂ ਹੀ ਹੋਵੇਗਾ ਜੇ ਅਸੀਂ ਬਾਣੀ ਦੀਆਂ ਇਹਨਾਂ ਪੰਗਤੀਆਂ ਨੂੰ ਆਪਣੇ ਹਿਰਦੇ ਵਿੱਚ ਵਸਾਵਾਂਗੇ। ਆਓ ਅਰਦਾਸ ਕਰੀਏ। ਐ ਧੰਨ ਗੁਰੂ ਨਾਨਕ ਪਾਤਸ਼ਾਹ, ਸਾਨੂੰ ਨਹੀਂ ਪਤਾ ਵਾਰੀ ਕਿਸ ਤਰ੍ਹਾਂ ਜਾਈਦਾ, ਸਾਨੂੰ ਨਹੀਂ ਪਤਾ ਨਾਮ ਤੋਂ ਕਿਸ ਤਰ੍ਹਾਂ ਕੁਰਬਾਨ ਹੋਈਦਾ, ਪਰ ਤੇਰਾ ਹੀ ਸ਼ਬਦ ਪੜ੍ਹ ਕੇ ਆਪਣੇ ਮਨ ਦੀ ਭਾਵਨਾ ਪ੍ਰਗਟ ਕਰਦੇ ਹਾਂ ਕਿ ਅਸੀਂ ਵੀ ਤੇਰੇ ਤੋਂ ਵਾਰੀ ਜਾਂਦੇ ਹਾਂ, ਤੇਰੇ ਤੋਂ ਕੁਰਬਾਨ ਜਾਂਦੇ ਹਾਂ, ਤੇਰੇ ਨਾਮ ਤੋਂ ਕੁਰਬਾਨ ਜਾਂਦੇ ਹਾਂ, ਕਿਉਂਕਿ ਤੇਰੇ ਨਾਮ ਦੇ ਵਿੱਚ

ভক্তি দৈতে সব তার ইন্দ্র দোষ সব তার

ਹਰਿਮੰਦਰ ਸਾਜਿਆ ਸੰਤ ਭਗਤ ਗੁਣ ਗਾਵੇ ਰਾਮ ਹਰਿਮੰਦਰ ਸਾਜਿਆ ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ ਹਮੇ ਅਪਰਾਧੀ ਤੁਮ ਬਖਸ਼ਾਤੇ ਜਿਸ ਪਾਪੀ ਕੋ

हर गुण गावे सहज सुभाय। प्यू दादे का खोल डिठा खजाना, ता मेरा मन पया निधाना। प्यू दादे का खोल डिठा खजाना, ता मेरा मन पया निधाना। वाहिगुरु जी का खालसा, वाहिगुरु जी की फतेह। मानयोग साध संगत जीओ, साहिब श्री गुरु अर्जुन देव जी महाराज दा पावन बचन साडे सन्मुख है। गुरदेव जी ने अपने इस बचन राही साडे नाल मिल के ते ए गल प्रगट कीती है कि भाई दुनिया दे अंदर संसार विच होर भी कीमती चीजां हन जो मनुख दे जीवन दी उसारी कर दिया ने, पर मनुख दा आचार, मनुख दा आत्मक जीवन ओ जिस धन नाल उसरदा है, ओ धन वाहिगुरु अकाल पुरख दी सिफत सलाह ए बाणी है। ते इस धन दी प्राप्ति सानू सारयां नू होई है। इसे करके गुरु साहिब ने शब्द दा आरंभ हम शब्द तों कीता, जिदे विच समूह नू शामिल कीता। कहिंदे ने हम धनवंत भागठ सच नाए, कि असी सारे जिहड़े जीव हां ना असी धनवान हो गए हां, भागां वाले हो गए हां उस सदा कायम रहण वाले वाहिगुरु दे नाम दी बरकत नाल। क्योंकि इस बाणी विचों सानू उहदी सिफत सलाह ते नाम जपण दी प्राप्ति हुंदी है। इसलिए कहिंदे ने हर गुण गावे हैं सहज सुभाए, कि असी अडोल अवस्था विच ऐसा सुभाव बना के उस वाहिगुरु अकाल पुरख दे गुण इस बाणी दी राही गाउने आ। ते सतगुरु कहिंदे ने प्यू दादे का खोल डिठा खजाना, ए साडा पिता पुरखी खजाना है। इतिहास विच इक जिक्र है, साहिब श्री गुरु नानक देव जी महाराज ने भाई लैणे नूं गद्दी दित्ती ते पुत्रां नूं फिक्र पै गया भी ए जमीन जायदाद करतारपुर दी आमदन ए साजो समान ਇਹ ਤੇ ਹੁਣ ਭਾਈ ਲੈਣੇ ਕੋਲ ਚਲਾ ਜਾਏਗਾ, ਸਾਡਾ ਕੀ ਬਣੇਗਾ। ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਸਚਰਜ ਕੌਤਕ ਕੀਤਾ ਤੇ ਭੁਲੇਖਾ ਕੱਢ ਦਿੱਤਾ। ਗੁਰੂ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਗੁਰੂ ਸਥਾਪਿਤ ਕਰਕੇ ਤੇ ਸਿਰਫ ਸ਼ਬਦਾਂ ਦੀ ਪੋਥੀ ਦੇ ਦਿੱਤੀ, ਬਾਣੀ ਦੇ ਦਿੱਤੀ ਤੇ ਤੋਰ ਦਿੱਤਾ ਖਡੂਰ ਨੂੰ। ਪੁਰਾਤਨ ਲਿਖਤਾਂ ਵਿਚ ਦਰਜ ਹੈ ਕਿ ਤਬ ਬਾਬਾ ਨਾਨਕ ਆਪਣਾ ਖਜ਼ਾਨਾ ਗੁਰੂ ਅੰਗਦ ਕੈ ਹਵਾਲੇ ਕੀਤਾ। ਕਿਹੜਾ ਖਜ਼ਾਨਾ ਸੀ? ਜਿਹੜਾ ਪੁੱਤਰ ਮੰਗਦੇ ਸੀ ਉਹ ਨਹੀਂ, ਇਹ ਰੱਬੀ ਗੁਣਾਂ ਦਾ ਖਜ਼ਾਨਾ, ਬਾਣੀ ਸਿਫਤ ਸਲਾਹ, ਇਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਭਾਈ ਲਹਿਣੇ ਨੂੰ ਦਿੱਤੀ। ਪੁੱਤਰਾਂ ਦੀ ਨਜ਼ਰ ਜ਼ਮੀਨ ਜਾਇਦਾਦ ਅਮੀਰੀ ਦੇ ਹੋਰ ਸਾਜੋ ਸਮਾਨਾਂ ਉੱਤੇ ਟਿੱਕੀ ਹੋਈ ਹੈ, ਲੇਕਿਨ ਲਹਿਣੇ ਦੀ ਨਜ਼ਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਇਸ ਆਤਮਕ ਖਜ਼ਾਨੇ ਵੱਲ ਹੈ। ਅਸੀਂ ਵੀ ਕੋਸ਼ਿਸ਼ ਕਰੀਏ ਕਿ ਇਸ ਖਜ਼ਾਨੇ ਵਿਚ ਆਪਣੇ ਆਪ ਨੂੰ ਜੋੜ ਸਕੀਏ, ਆਪਣੀ ਸੁਰਤ ਇਹਦੇ ਵਿਚ ਲਾ ਸਕੀਏ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਭਾਈ ਸਾਡਾ ਪਿਓ ਦਾਦੇ ਦਾ ਖਜ਼ਾਨਾ ਹੈ, ਇਹ ਗੁਰੂਆਂ ਦੀ ਬਖਸ਼ਿਸ਼ ਤੇ ਰਹਿਮਤ ਹੈ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਕਹਿੰਦੇ ਨੇ ਫਿਰ ਤੇ ਮੇਰੇ ਮਨ ਵਿਚ ਖਜ਼ਾਨਾ ਹੀ ਖਜ਼ਾਨਾ, ਨਾਮ ਧਨ ਦੌਲਤ ਅਮੀਰੀ ਆ ਗਈ। ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਪਰੇ ਭੰਡਾਰ ਅਖੂਟ ਅਤੋਲ। ਝਾਤੀ ਮਾਰ ਕੇ ਵੇਖਿਆ ਹੈ ਕੀਮਤੀ ਰਤਨ ਹੀਰੇ ਜਵਾਹਰਾਤ, ਜਿਨ੍ਹਾਂ ਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ। ਐਸਾ ਧਨ ਹੈ, ਐਸੇ ਪਦਾਰਥ ਨੇ ਕਿ ਇਹ ਕਦੇ ਖੁੱਟ ਨਹੀਂ ਸਕਦੇ। ਤੇ ਸਤਿਗੁਰੂ ਕਹਿੰਦੇ ਨੇ ਖਾਵੇਂ ਖਰਚੈਂ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ। ਕਹਿੰਦੇ ਨੇ ਹੇ ਭਾਈ ਆਓ ਰਲ ਮਿਲ ਕੇ ਖਾਈਏ ਤੇ ਖਰਚੀਏ। ਜਦੋਂ ਖਾਂਦੇ ਆ ਖਰਚਦੇ ਆ ਇਸ ਨੂੰ ਤੇ ਫਿਰ ਇਹਦੇ ਵਿਚ ਕੋਈ ਤੋਟ ਨਹੀਂ ਆਉਂਦੀ। ਫਿਕਰ ਨਾ ਕਰਿਓ ਵੀ ਵਰਤ ਲਿਆ ਧਨ ਤੇ ਪਿੱਛੇ ਬਣੇਗਾ ਕਿ ਨਹੀਂ, ਇਹ ਖਤਮ ਹੋਣ ਵਾਲਾ ਧਨ ਨਹੀਂ ਹੈ। ਬਹੁਤੀ ਵਾਰੀ ਅਸੀਂ ਇਹ ਪੰਕਤੀ ਇਉਂ ਵੀ ਪੜ ਦਿੰਦੇ ਵੀ ਖਾਵੋ ਖਰਚੋ ਰਲ ਮਿਲ ਭਾਈ, ਅਸਲ ਵਿਚ ਗੱਲ ਨਹੀਂ ਹੈ। ਖਾਵੇ ਖਰਚਾ ਵੀ ਨਹੀਂ, ਖਾਵੋ ਖਰਚੋ ਵੀ ਨਹੀਂ,
ਇਹ ਕਿਰਿਆ ਹੈ ਉੱਤਮ ਪੁਰਖ ਬਹੁ ਵਚਨ ਦੀ, ਮੱਧਮ ਪੁਰਖ ਉੱਤਮ ਪੁਰਖ ਬਹੁ ਵਚਨ ਦੀ ਕਿਰਿਆ ਹੈ। ਔਰ ਇਹਦਾ ਜੋੜ ਹਮੇਸ਼ਾ ਖੱਖੇ ਨੂੰ ਕੰਨਾ ਵਾਹ ਵਾਹ ਹਾਹ ਮੁਕਤਾ ਆਏਗਾ। ਜਦੋਂ ਇਹੋ ਕਿਰਿਆ ਮੱਧਮ ਪੁਰਖ ਬਹੁ ਵਚਨ ਚਲੀ ਜਾਏਗੀ, ਉਦੋਂ ਆਏਗਾ ਗਾਂਵ ਹੈ ਤੋਹਨੋਂ ਪੌਣ ਪਾਣੀ ਬੈਸੰਤ ਰਾਹੇ ਨੂੰ ਸਹਿਰੀ ਪੈ ਜਾਏਗੀ। ਔਰ ਇਹਦਾ ਉਚਾਰਨ ਅਨੁਨਾਸਕ ਹੋਏਗਾ, ਬਿੰਦੀ ਲਾ ਕੇ ਕਰਨਾ ਪਏਗਾ, ਨਹੀਂ ਤੇ ਪਾਠ ਅਸ਼ੁੱਧ ਹੋਏਗਾ ਤੇ ਅਰਥ ਅਸ਼ੁੱਧ ਹੋ ਜਾਣਗੇ। ਪੁਰਾਤਨ ਲਿਖਤਾਂ ਰਾਹੀਂ ਔਰ ਵਿਦਵਾਨਾਂ ਦੇ ਖੋਜ ਕੀਤੇ ਹੋਏ ਪੱਤਰਾਂ ਰਾਹੀਂ ਇਹ ਗੱਲਾਂ ਸਪਸ਼ਟ ਹੁੰਦੀਆਂ ਨੇ ਕਿ ਇਸ ਬਾਣੀ ਦੇ ਪ੍ਰੋਨੈਂਸੀਏਸ਼ਨ ਵਾਸਤੇ ਕਿਹਨਾਂ ਚੀਜ਼ਾਂ ਦਾ ਸਾਨੂੰ ਧਿਆਨ ਰੱਖਣਾ ਪਏਗਾ। ਭਾਈ ਮਨੀ ਸਿੰਘ ਜੀ ਨੇ, ਭਾਈ ਸੰਤੋਖ ਸਿੰਘ ਜੀ ਨੇ ਤੇ ਹੋਰ ਪੁਰਾਤਨ ਵਿਦਵਾਨਾਂ ਨੇ ਇਨ੍ਹਾਂ ਚੀਜ਼ਾਂ ਵੱਲ ਸੰਕੇਤ ਦਿੱਤੇ ਨੇ ਔਰ ਪੁਰਾਣੀਆਂ ਲਿਖਤਾਂ ਵਿਚ ਇਹ ਗੱਲਾਂ ਮੌਜੂਦ ਨੇ, ਲੇਕਿਨ ਅਸੀਂ ਇੰਨੇ ਬੇਧਿਆਨ ਹੋ ਕੇ ਇਸ ਬਾਣੀ ਨੂੰ ਪੜ੍ਹਦੇ ਹਾਂ ਕਿ ਅਸੀਂ ਅਸਲ ਤਹਿ ਤੱਕ ਪਹੁੰਚ ਨਹੀਂ ਸਕਦੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਪਰੇ ਭੰਡਾਰ ਅਖੂਟ ਅਤੋਲ, ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆ ਰਲਾਏ। ਇਸ ਖਜ਼ਾਨੇ ਵਿਚ ਉਹਦੀ ਸਾਂਝ ਪਏਗੀ, ਉਹਦੇ ਸੰਸਕਾਰ ਮਸਤਕ ਲੇਖ ਵਾਹਿਗੁਰੂ ਅਕਾਲ ਪੁਰਖ ਵੱਲੋਂ ਲਿਖੇ ਜਾਣਗੇ, ਜਿਹੜਾ ਇਹਦੇ ਨਾਲ ਜੁੜ ਕੇ ਕੀਰਤਨ ਦੁਆਰਾ ਬਾਣੀ ਦੁਆਰਾ ਇਹਦੇ ਚੋਂ ਆਤਮਕ ਰਸ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੇਗਾ। ਲੇਕਿਨ ਹੁੰਦਾ ਕੀ ਹੈ, ਕੀਰਤਨ ਕਰਦੇ ਹਾਂ, ਪਾਠ ਕਰਦੇ ਹਾਂ ਤੇ ਧਿਆਨ ਸਾਡਾ ਕਿਸੇ ਹੋਰ ਕਰਮ ਵਿਚ ਚਲਾ ਜਾਂਦਾ, ਧਿਆਨ ਉਥੇ ਨਹੀਂ ਰਹਿੰਦਾ। ਅਸੀਂ ਕੀਰਤਨ ਕਰਦਿਆਂ, ਬਾਣੀ ਪੜ੍ਹਦਿਆਂ, ਪਾਠ ਕਰਦਿਆਂ ਵੀ ਨਾਲ ਨਾਲ ਕੋਈ ਹੋਰ ਕੰਮ ਵੀ ਕਰਨਾ ਚਾਹੁੰਦੇ ਹਾਂ, ਮਾਫ ਕਰਨਾ ਮੈਨੂੰ, ਹੋਰ ਕੰਮ ਕਰਦਿਆਂ ਬਾਣੀ ਚਿੱਤ ਆਵੇ, ਪਰਮਾਤਮਾ ਚਿੱਤ ਆਵੇ ਤੇ ਸਫਲ ਹੈ, ਲੇਕਿਨ ਬਾਣੀ ਪੜ੍ਹਦਿਆਂ ਕੋਈ ਹੋਰ ਕੰਮ ਚਿੱਤ ਆਵੇ ਤੇ ਗੱਲ ਖਰਾਬ ਹੈ। ਪਰ ਅਸੀਂ ਸੋਚਦੇ ਨਹੀਂ, ਅਸੀਂ ਹੋਰ ਕੋਈ ਧਰਮ ਕਰਮ ਵੀ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਤੇ ਅਸੀਂ ਸਮਝਦੇ ਹਾਂ ਵੀ ਫਿਰ ਦੁਬਧਾ ਪੈ ਜਾਂਦੀ ਹੈ ਤੇ ਮਾਨਸਿਕ ਬਿਰਤੀ ਉਦਾਗਰ ਨਹੀਂ ਹੁੰਦੀ। ਅਸੀਂ ਮਨੋਵਿਗਿਆਨ ਦੀ ਗੱਲ ਨੂੰ ਵੀ ਨਹੀਂ ਸਮਝਦੇ। ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਕਿਹਾ ਕਿ ਇਸ ਬਾਣੀ ਨੂੰ ਚਿੱਤ ਲਾ ਕੇ ਧਿਆਨ ਨਾਲ ਗ੍ਰਹਿਣ ਕਰਨ ਦੀ ਕੋਸ਼ਿਸ਼ ਕਰਨੀ ਹੈ ਤੇ ਸਤਿਗੁਰੂ ਸਾਫ਼ ਕਹਿੰਦੇ ਨੇ ਇਹ ਬਾਣੀ ਜੋ ਜੀਓ ਜਾਣੈ ਤਿਸ ਅੰਤਰ ਰਵੈ ਹਰ ਨਾਮਾ। ਉਹਦੇ ਅੰਦਰ ਵਾਹਿਗੁਰੂ ਅਕਾਲ ਪੁਰਖ ਦੀ ਯਾਦ ਵਸੇਗੀ। ਸਤਿਗੁਰੂ ਗੁਰੂ ਅਰਜਨ ਸਾਹਿਬ ਦੇ ਇਤਿਹਾਸ ਵਿਚ ਇਕ ਚਰਚਾ ਹੈ, ਇਕ ਵਾਰੀ ਸਿੱਖਾਂ ਨੇ ਸਵਾਲ ਕਰ ਦਿੱਤਾ, ਆਖਣ ਲੱਗੇ ਗਰੀਬ ਨਿਵਾਜ ਕੁਝ ਲੋਕ ਇਸ ਬਾਣੀ ਨੂੰ ਆਪਣਾ ਧੰਦਾ ਸਮਝ ਕੇ, ਸੰਸਾਰਕ ਆਮਦਨ ਦਾ ਵਸੀਲਾ ਸਮਝ ਕੇ ਵਰਤ ਰਹੇ ਨੇ ਤੇ ਇਹ ਬਣੇਗਾ ਕੀ? ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਬਾਣੀ ਦਾ ਕੁਝ ਨਹੀਂ ਵਿਗੜਨਾ, ਪਰ ਉਹਨਾਂ ਬੰਦਿਆਂ ਦਾ ਮਨੋਰਥ ਗਲਤ ਹੈ। ਇਸ ਬਾਣੀ ਤੋਂ ਜੋ ਕੁਝ ਮਿਲਣਾ ਉਹ ਉਨ੍ਹਾਂ ਨੂੰ ਨਹੀਂ ਮਿਲੇਗਾ। ਉਨ੍ਹਾਂ ਫਿਰ ਉੱਥੇ ਇਕ ਮਿਸਾਲ ਦਿੱਤੀ ਬੜੀ ਵਧੀਆ। ਸਤਿਗੁਰੂ ਕਹਿਣ ਲੱਗੇ ਸੱਪ ਹੁੰਦਾ ਤੇ ਸੱਪ ਕੋਲ ਮਣੀ ਵੀ ਹੁੰਦੀ ਹੈ। ਕਈ ਸੱਪ ਇਹੋ ਜਿਹੇ ਨੇ ਜਿਹੜੇ ਕੀਮਤੀ ਖਜ਼ਾਨਿਆਂ ਤੇ ਵਲ ਪਾ ਕੇ ਬਹਿੰਦੇ ਨੇ, ਕੀਮਤੀ ਮਣੀਆਂ ਹੀਰੇ ਜਵਾਹਰਾਤ ਦੇ ਮਾਲਕ ਬਣਦੇ ਨੇ ਤੇ ਉਨ੍ਹਾਂ ਵਿਚ ਚਮਕ ਵੀ ਹੁੰਦੀ ਹੈ, ਰੋਸ਼ਨੀ ਵੀ ਹੁੰਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ ਦੇਖੋ, ਸੱਪ ਕੀਮਤੀ ਮਣੀ ਨੂੰ ਰੱਖ ਕੇ ਤੇ ਕਿਸੇ ਬਾਜ਼ਾਰ ਵਿਚ ਨਹੀਂ ਜਾਂਦਾ, ਉਹਦੀ ਕੀਮਤ ਨਹੀਂ ਪਵਾਉਂਦਾ, ਉਹਦੇ ਨਾਲ ਉਸਨੇ ਮਹਿਲ ਨਹੀਂ ਉਸਾਰਨੇ ਹੁੰਦੇ ਤੇ ਨਾ ਕੋਈ ਬਿਜ਼ਨਸ ਕਰਨਾ ਹੁੰਦਾ, ਬਲਕਿ ਉਹ ਕੀ ਕਰਦਾ, ਰਾਤ ਦੇ ਹਨੇਰੇ ਵਿਚ ਉਸ ਮਣੀ ਨੂੰ ਬਾਹਰ ਕੱਢਦਾ, ਛੁਪਾ ਕੇ ਰੱਖੀ ਹੋਈ ਹੈ, ਰਾਤ ਦੇ ਹਨੇਰੇ ਵਿਚ ਬਾਹਰ ਕੱਢਦਾ ਤੇ ਜਦੋਂ ਰੋਸ਼ਨੀ ਹੋਵੇ, ਰੋਸ਼ਨੀ ਉੱਤੇ ਸੁਭਾਅ ਏ ਕੀੜਿਆਂ ਪਤੰਗਿਆਂ ਦਾ ਆਉਣਾ, ਉਹ ਰੋਸ਼ਨੀ ਵੇਖ ਕੇ ਆਉਂਦੇ ਨੇ ਤੇ ਨਤੀਜਾ ਕੀ ਹੁੰਦਾ, ਉਹ ਸੱਪ ਉਨ੍ਹਾਂ ਕੀੜਿਆਂ ਪਤੰਗਿਆਂ ਨੂੰ ਖਾਂਦਾ। ਉਹ ਮਣੀ ਤੋਂ ਸਿਰਫ ਇਹੀ ਕੰਮ ਲੈਂਦਾ, ਉਸ ਨੂੰ ਮਣੀ ਦੀ ਕੀਮਤ ਨਾਲ ਕੋਈ ਵਾਸਤਾ ਨਹੀਂ, ਉਹਨੂੰ ਆਪਣੀ ਖੁਰਾਕ ਕੀੜੇ ਪਤੰਗੇ ਚਾਹੀਦੇ ਨੇ, ਇਸ ਕਰਕੇ ਮਣੀ ਸਾਂਭ ਕੇ ਰੱਖੀ ਹੋਈ ਹੈ। ਮੈਨੂੰ ਖਿਮਾ ਕਰਨਾ, ਕਿਤੇ ਅਸੀਂ ਬਾਣੀ ਨਾਲ ਇੱਦਾਂ ਤੇ ਨਹੀਂ ਵਰਤ ਰਹੇ ਵੀ ਸਾਨੂੰ ਆਪਣੇ ਬਿਜ਼ਨਸ ਲਈ, ਆਪਣੇ ਧੰਦੇ ਲਈ, ਆਪਣੀ ਪ੍ਰਭਤਾ ਲਈ, ਆਪਣੀ ਵਡਿਆਈ ਵਾਸਤੇ ਇਸ ਬਾਣੀ ਦੀ ਲੋੜ ਹੈ ਤੇ ਅਸੀਂ ਇਹਨੂੰ ਅੱਗੇ ਕਰਕੇ ਆਪਣੀ ਪ੍ਰਭਤਾ ਬਣਾਈ ਜਾਂਦੇ ਹਾਂ? ਨਹੀਂ, ਇਸ ਬਾਣੀ ਨੂੰ ਵਰਤੀਏ ਆਪਣੇ ਆਤਮਕ ਵਿਕਾਸ ਲਈ, ਆਪਣੀ ਆਤਮਕ ਉੱਨਤੀ ਵਾਸਤੇ ਬਾਣੀ ਪੜ੍ਹੀਏ, ਨਿਤ ਝਾਤੀ ਮਾਰੀਏ, ਕਿੰਨੀ ਨਿਮਰਤਾ ਆਈ ਹੈ, ਕਿਤਨੀ ਸੇਵਾ ਆਈ ਹੈ, ਕਿਤਨਾ ਪਿਆਰ ਆਇਆ ਹੈ, ਕਿਤਨੀ ਮਨੁੱਖਤਾ ਨਾਲ ਹਮਦਰਦੀ ਪੈਦਾ ਹੋਈ ਹੈ। ਜੇ ਇਹ ਗੱਲਾਂ ਇਸ ਬਾਣੀ ਨਾਲ ਸਾਡੇ ਅੰਦਰ ਪ੍ਰਵੇਸ਼ ਨਹੀਂ ਕਰਦੀਆਂ ਤੇ ਅਸੀਂ, ਮਾਫ ਕਰਨਾ, ਭਾਵੇਂ ਗਿਆਨੀ, ਭਾਵੇਂ ਰਾਗੀ, ਭਾਵੇਂ ਪ੍ਰਬੰਧਕ, ਭਾਵੇਂ ਸਧਾਰਨ ਮਨੁੱਖ, ਕੋਈ ਸੰਤ ਸਾਧ ਕੁਝ ਵੀ ਹਾਂ, ਅਸੀਂ ਧੰਦੇ ਚ ਫਸੇ ਹੋਏ ਲੋਕ ਹਾਂ, ਅਸੀਂ ਉੱਚੇ ਨਹੀਂ ਉੱਠ ਸਕਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਖਜ਼ਾਨਾ ਹੈ,
याद रखना असी ते कहने शब्द साडा गुरु है, इहदे विच कोई शक भी नहीं, बाणी गुरु है, लेकिन जदों बाणी बोली जाती है बाणी उचारण हुंदी है ते असी कदे भरोसा ही नहीं करदे कि गुरु बोलदा है। जदों भरोसा सी ते उदों इह ताड़ना सी कि बाणी पढ़दिआं पाठ करदिआं कीर्तन करदिआं कोई होर विहार अगर संगत विच कोई करेगा तां सतसंगत मैं बात चलावै सो तनखाइया बड़ो कहावै, पर सानू परवाह ही नहीं, असी तनखाइए रोज बनते जाने हां, होर कर्म नाल करदे हां, जिहड़े कोशिश करनी चाहीदी असी ना करिए, यतन करिए, क्योंकि यह गुरु बोलता है। मत समझना कोई ज्ञानी बोलता है, कोई प्रचारक बोलता है, कोई पाठी बोलता है, कोई कीर्तनकार बोलता है, असी इसे भुलेखे विच उलझ जाने हां। ये गुरु के बचन हन ते इन्हां नूं गुरु का फुरमान गुरु का हुक्म समझ के ही सरवण करना चाहिए, ना नाल बोलण दी लोड़ है, सिर्फ सुनो ध्यान रखो ताकि असी इस बाणी विच अपने आप नूं जोड़ सकीए, यतन कर सकीए एक सुरता नाल। जे बोलना है तो इतनी धीमी आवाज विच बोलण दी कोशिश करिए कोई डिस्टर्बेंस पैदा ना होवे ते मन जिहड़ा है वह बाणी नाल एकाग्र हुंदा जावे। याद रखना साडे वास्ते ते इह कीमती धन है, लेकिन कदे दुनिया दे विद्वानां दी गल पढ़ो। प्रोफेसर टाइनवी ने एक गल कही है, वह कहिंदा जदों संसार दे धर्मां दी धार्मिक आवाज एक थां ते बोलेगी तां इस बाणी दी धुन सब तों उच्ची होएगी, इस बाणी दी आवाज सब तों बुलंद होवेगी। इह गल ते उसने बहुत साल पहलों कही सी, पर दास नूं ते जिन्हां लोकां नूं इस गल नाल वास्ता है, वड्डियां वड्डियां कन्वेंशनां ते कानफ्रेंसां विच जिथे सारे धर्मां दी गल हुंदी है उथे पता लगता है बाणी कितनी उची है, इहदा ज्ञान कितना सर्वश्रेष्ठ है, लेकिन असी इस दी महत्ता नूं अपने तौर ते समझण दी कोशिश नहीं करते। सतगुरु सच्चे पातशाह ने सानू एक खजाना दिता है, एक कीमती धन दिता है, ते जेड़े बंदे इस सरमाए नाल अपने आप नूं जोड़न दी कोशिश करदे ने भाई, वो इस आत्मक खजाने दे भाईवाल बनदे ने ते उहनां अंदर आत्मक गुणां दा विकास हुंदा है। इस करके गुरु साहब ने इस बाणी दी राही सानू भगती दित्ती है, सानू ज्ञान दित्ता है, सानू ऐसी मत दित्ती है कि इस मत दे हुंदिआं सानू किसे होर दे तारी गुरु दी, किसे होर विशेष आगू दी जरूरत नहीं रह जांदी। इसे करके सतगुरु कहिंदे ने बाणी गुरु, गुरु है बाणी, विच बाणी अमृत सारे, गुर बाणी कहै सेवक जन मानै पर तख गुरु निस्तारे। और लोग जिन्हां नूं असीं कदे कदे गुरु कहिंदे आ उह वी तां इस बाणी विचों ही पढ़ के समझ के कोई गल तुहाडे नाल सांझी करदे ने, अपना अनुभव ते उन्हां कोल वी है नहीं, पर सानूं भुलेखा पै जांदा, असीं इस भुलेखे दे शिकार हो जांदे आ। गुरु साहिब ने साडे ते कृपा कीती है ते इह कीमती सरमाया सानूं दित्ता है ते असां कोशिश करनी है, यतन करना है कि इस बाणी नूं अपना आत्मक खजाना समझ के दूजियां दा नहीं सारी मनुखता दा, ते उस मनुखता दी लाइन विच असीं वी खलोते आं, इहनूं अपना धन समझ के ते इहदे नाल वरतण दी कोशिश करनी है, वध तों वध इहनूं अपनी जिंदगी दा सरमाया बना के ते जीवन नूं उच्चा सुच्चा ते पवित्र बनाउणा। जिस तरह भाई दुनिया दी दौलत उत्ते असीं माण करदे आं ना, ते सानूं बहुत कुछ लभदा, साडी दुनिया मिलदी है सानूं, इसे तरह जे असी इस बाणी दे आत्मक खजाने ते माण करांगे तां मैनूं खिमा करना साडा आत्मक जीवन बहुत उच्चा सुच्चा ते पवित्र होएगा, रब्बी गुणा नाल भरपूर होवेगा। ओ गुण जे इस बाणी दे अंदर हन ओ साडे अंदर प्रवेश करनगे ते साडे भाग चंगे होणगे। सतगुरु कहिंदे ने कहो नानक जिस मस्तक लेख लिखाए सो एक खजाना लै अरलाए। इन्हें एक अखर कहण दा सुभाग अवसर प्राप्त होया सी, ਹੋਈਆਂ ਭੁੱਲਾਂ ਤੋਂ ਖਿਮਾ ਦਾ ਜਾਚ ਕਹਾਂ।

ਘਰ ਦੀ ਚੱਕੀ ਪੀਣੀ ਮਿਲ ਜਾਏ, ਕਣਕ ਪੀਣੀ ਮਿਲ ਜਾਏ, ਲੱਖ ਸੁਰਗ ਲੱਖਾਂ ਸੁਰਗਾਂ ਤੋਂ ਵੀ ਵੱਧ ਦਾਤਾਂ ਪ੍ਰਾਪਤ ਹੋ ਜਾਂਦੀਆਂ ਹਨ ਗੁਰੂ ਘਰ ਦੇ ਚੱਕੀ ਪੀਣ ਨਾਲ। ਲੱਖ ਸੁਰਗ ਸਿਰ ਤਾਜ ਗਲਾ ਪਿਹਾਮਨੀ ਰਿੱਧ ਸਿੱਧ ਨਵ ਨਿਧ ਰਿੱਧ ਸਿੱਧ ਨਿਧ ਲੱਖ ਸਾਜ

ਵਾਹਿਗੁਰੂ। ਐਸੇ ਮਹਾਂਪੁਰਖਾਂ ਦੇ 20 ਵੇਰਾਂ ਦਰਸ਼ਨ ਕਰ ਲਈਏ, ਏਡਾ ਫਲ ਹੈ ਕਿਸੇ ਗੁਰੂ ਕੇ ਸਿੱਖ ਨੂੰ ਮੁੱਠੀ ਚਾਪੀ ਕਰਕੇ, ਭਾਵ ਉਹ ਥੱਕਿਆ ਹੋਇਆ, ਉਹਦੇ ਚਰਨ ਦਬਾ ਕੇ ਉਸ ਨੂੰ ਸੁਖ ਦੀ ਨੀਂਦਰ ਸਮਾ ਦੇਣਾ। ਮੇਰਾ ਭਾਵ ਇਹ ਕਹਿਣ ਤੋਂ ਨਹੀਂ ਕਿ ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਸੁੱਤਾ ਹੋਇਆ, ਨਹੀਂ, ਅੰਮ੍ਰਿਤ ਵੇਲੇ ਤਾਂ ਉਸਨੇ ਉੱਠਣਾ ਹੀ ਹੈ, ਪਰ ਇਹ ਪੂਰਨੇ ਜੋ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਪਾ ਕੇ ਦੱਸੇ ਹਨ, ਇਹ ਸਾਡੇ ਲਈ ਇੱਕ ਰਸਤਾ ਹੈ, ਇਹ ਸਾਡੇ ਲਈ ਇੱਕ ਰੋਸ਼ਨ ਮੁਨਾਰਾ ਰਸਤਾ ਹੈ, ਜਿਹਦੇ ਉੱਪਰ ਚੱਲ ਕੇ ਅਸੀਂ ਆਪਣਾ ਜੀਵਨ ਸਫਲ ਕਰ ਸਕਦੇ ਹਾਂ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਹੀ ਨਹੀਂ ਲਿਖਿਆ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਵੀ ਇਹ ਪੂਰਨੇ ਪਾ ਕੇ ਸਾਨੂੰ ਆਪ ਦੱਸੇ, ਆਪ ਕਰਕੇ ਵਿਖਾਇਆ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਜਦੋਂ ਪਿਸ਼ਾਵਰ ਤੋਂ ਸੰਗਤ ਆਈ ਹਜ਼ੂਰ ਦੇ ਦੀਦਾਰ ਨੂੰ, ਤਾਂ ਸ੍ਰੀ ਅੰਮ੍ਰਿਤਸਰ ਸੰਗਤਾਂ ਪਹੁੰਚੀਆਂ ਤੇ ਤਕਰੀਬਨ 3 ਕੁ ਮੀਲ ਹਰਿਮੰਦਰ ਸਾਹਿਬ ਦੀ ਵਿੱਥ ਤੇ ਛਾਵਾਂ ਪੈ ਗਈਆਂ। ਹਜ਼ੂਰ ਦਾ ਹੁਕਮ ਹੋਇਆ ਬਈ ਰਾਤ ਇੱਥੇ ਟਿਕ ਜਾਓ ਤੇ ਸਵੇਰੇ ਗੁਰੂ ਦਰਬਾਰ ਵਿੱਚ ਆਉਣਾ। ਇੱਥੇ ਅੱਜ ਵੀ ਗੁਰਦੁਆਰਾ ਪਿਪਲੀ ਸਾਹਿਬ, ਜੋ ਸਤਿਗੁਰਾਂ ਦਾ ਪਵਿੱਤਰ ਅਸਥਾਨ ਹੈ, ਜਦੋਂ ਸੰਗਤਾਂ ਰਾਤ ਠਹਿਰੀਆਂ ਆ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪ ਆ ਕੇ ਜਲ ਪਾਣੀ ਦੀ ਸੇਵਾ ਕੀਤੀ, ਸੰਗਤਾਂ ਦੀ ਮੁੱਠੀ ਚਾਪੀ ਕੀਤੀ, ਉਪਰੰਤ ਫਿਰ ਅੰਮ੍ਰਿਤ ਵੇਲੇ ਸੰਗਤਾਂ ਨੂੰ ਇਸ਼ਨਾਨ ਕਰਾਇਆ, ਕੋਈ ਪਛਾਣ ਨਹੀਂ ਸਕਿਆ, ਕਿਉਂਕਿ ਜਿਸ ਨੂੰ ਤੂੰ ਜਣਾਹੇ ਸੋਈ ਜਨ ਜਾਣੇ, ਜਿਸ ਨੂੰ ਉਹ ਆਪ ਜਣਾਵੇ ਉਹੀ ਜਾਣ ਸਕਦਾ। ਪਰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਾਨੂੰ ਪੂਰਨੇ ਪਾ ਕੇ ਦੱਸ ਦਿੱਤੇ ਬਈ ਸੇਵਾ ਹੀ ਸਾਰੀਆਂ ਦਾਤਾਂ ਦਾ ਮੂਲ ਹੈ। ਜਿਨ ਸੇਵਿਆ ਤਿਨ ਪਾਇਆ ਮਾਨ, ਜਿਸਨੇ ਵੀ ਕੋਈ ਦਾਤ ਪ੍ਰਾਪਤ ਕੀਤੀ ਹੈ ਸੇਵਾ ਕਰਕੇ ਹੀ ਕੀਤੀ ਹੈ। ਜੇ ਜਿਨ੍ਹਾਂ ਨੇ ਸੇਵਾ ਕੀਤੀ ਉਹ ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਬੈਠੇ। ਸੇਵਾ ਕੀਤੀ ਗੁਰੂ ਅਮਰਦਾਸ ਪਾਤਸ਼ਾਹ ਨੇ, ਸੇਵਾ ਕੀਤੀ ਗੁਰੂ ਰਾਮਦਾਸ ਪਾਤਸ਼ਾਹ ਨੇ, ਸੇਵਾ ਕੀਤੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ, ਗੁਰੂ ਨਾਨਕ ਦੇ ਘਰ ਦੇ ਮਾਲਕ ਬਣ ਗਏ, ਗੁਰੂ ਨਾਨਕ ਦਾ ਰੂਪ ਹੋ ਗਏ। ਸੋ ਸੇਵਾ ਹੀ ਇੱਕ ਐਸੀ ਦਾਤ ਹੈ ਜੋ ਮਨੁੱਖ ਨੂੰ ਦਰਗਾਹ ਦੇ ਵਿੱਚ ਪਹੁੰਚਾਉਂਦੀ ਹੈ। ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਹਿ ਬਹਿਸਨ ਪਾਈਏ। ਹਜ਼ੂਰ ਕਹਿੰਦੇ ਨੂੰ ਤੂੰ ਆਪਣਾ ਲੋਕ ਪਰਲੋਕ ਸਵਾਰਨਾ ਚਾਹੁੰਦਾ ਹੈ ਤਾਂ ਫਿਰ ਸੇਵਾ ਕਰ। ਵਿੱਚ ਦੁਨੀਆਂ ਸੇਵ

सर्वकुमारी आयो नाम सुख प्रभुपाद।

ਇੱਕ ਮੇਰਾ ਜਪਦਾ ਹੈ ਸ਼੍ਰੀ ਵਾਹਿਗੁਰੂ। ਜੇ ਕੋਈ ਪਿਆਰ ਦੇ ਨਾਲ ਇੱਕ ਵਾਰੀ ਗੁਰੂ ਨੂੰ ਸਿਮਰ ਲਵੇ, ਗੁਰੂ ਐਸੇ ਸਿੱਖ ਨੂੰ ਬਾਰੰਬਾਰ ਸਿਮਰ, ਬਾਰੰਬਾਰ ਯਾਦ ਕਰਦਾ, ਅੰਗ ਸੰਗ ਹੋ ਕੇ ਵਿਚਰਦਾ। ਜੇ ਤੇਰਾ ਸਿਦਕ, ਜੇ ਤੇਰਾ ਪਿਆਰ, ਇੱਕ ਕੌਡੀ ਵੀ ਤੂੰ ਗੁਰੂ ਦੀ ਭੇਟਾ ਸਿਦਕ ਦੇ ਨਾਲ, ਪਿਆਰ ਦੇ ਨਾਲ ਕਰ ਰਿਹਾ, ਤਾਂ ਇਸ ਦੇ ਬਦਲੇ ਗੁਰੂ ਲੋਕ ਪਰਲੋਕ ਦੇ ਸੁਖ ਤੇਰੀ ਝੋਲੀ ਵਿੱਚ ਪਾਉਂਦਾ। ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਹਨ, ਐਸੇ ਗੁਰੂ ਤੋਂ ਮੈਂ ਸਦਕੇ ਜਾਂਦਾ ਹਾਂ, ਬਲਿਹਾਰ ਜਾਂਦਾ ਹਾਂ, ਐਸੇ ਗੁਰੂ ਦੇ ਮੈਂ ਵਾਰ ਨਹੀਂ ਜਾਂਦਾ।

ਮੈਨੂੰ ਮੌਤ ਦਾ ਡਰ ਬੜਾ ਸਤਾਉਂਦਾ। ਵਾਹਿਗੁਰੂ ਨੇ ਸੰਸਾਰ ਤੇ ਭੇਜਿਆ ਸੇਵਾ ਸਿਮਰਨ ਪਰਉਪਕਾਰ ਕਰਨ ਲਈ, ਮੈਂ ਕੁਝ ਕਰ ਨਹੀਂ ਸਕਿਆ।